0: ਜੇ ਇੱਕ ਹੋਏ ਤਾਂ ਉਗਬੈ ਰੁਤੀ ਹੋਰਤ ਹੋਏ। ਨਾਨਕ ਪਾਹੇ ਬਾਹਰਾ ਕੋਰੇ ਰੰਗ ਨਾ ਸੋਏ, ਪੈ ਵਿੱਚ ਖੁੰਭ ਚੜਾਈਏ ਸ਼ਰਨ ਪਾਹੋ ਤਨ ਹੋਏ। ਨਾਨ ਭਗਤੀ ਜੇ ਰਪੈ ਕੂੜੇ ਸੋਏ ਨਾ ਕੋਏ, ਮਹੱਲਾ ਪਹਿਲਾ।
1: ਲਵ ਭਾਵ ਤੋਂ ਰਾਜਾ ਮੈਂ ਤਾਂ ਕੂੜ ਹੋਇਆ ਸਿੱਖਦਾ, ਕਾਮ ਨਿਮਸ ਪੁੱਛੀਐ ਬਿਵਖਰ ਵਿਚਾਰ, ਅੰਤੇ ਰੀਤ ਗਿਆਨ ਵਿਹੂਣੀ ਪਾਹੇ ਭਰੇ ਮੁਰਦਾਰ।

जति सदा वै जुगत न जाने छड़ वह करवार सबको पूरा अपे हो वै

ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਹੈ। ਤੂੰ ਸੱਚਾ ਸਾਹਿਬ ਸਿਰ ਤਸਵਾ ਲਿਓ, ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰਿਆ। ਮਹੱਲਾ ਦੂਜਾ।

0: ਨਾਨਕ ਮੇਰ ਸਰੀਰ ਕਾ ਇੱਕ ਰਥ ਗ੍ਰਥ ਵਾਹੋ ਜੁਗ ਜੁਗ ਫਿਰ ਬਟਾਈਐ ਗਿਆਨੀ ਬੁਝੇ ਤਾਹੇ ਸਤਯੁਗ ਰਸਨ ਤੋਹ ਕਾ ਧਰਮ ਗ੍ਰਥ ਵਾਹੋ ਤ੍ਰਿਤੇ ਰਥ ਜਤੇ ਕਾ ਜੁਰ ਗ੍ਰਥ ਵਾਹੋ ਦੁਆਪਰ ਤਪੇ ਕਾ ਸਤ ਗ੍ਰਥ ਵਾਹੋ ਕਲਯੁਗ ਰਥ ਗਨ ਕਾ ਕੁੜ ਗ੍ਰਥ ਵਾਹੋ ਮਹੱਲਾ ਪਹਿਲਾ
1: ਸ਼ਾਮ ਕੈ ਸਤੰਬਰ ਸਵਾਮੀ ਸਾਥ ਮੈਂ ਆਛੈ ਸਚ ਰਹੈ ਸਭ ਕੋ ਸਚ ਸਮਾਵੈ

ਜਾਹ ਨਿਰਸ ਕਿਤ ਫਲ ਫਕੇ ਫੁੱਲ ਬਕ ਬਕੇ ਕੰਮ ਨਾ ਵੇ ਪਤ ਮਿਠਤ ਨੀ ਵੀ ਨਾਨਕਾ ਗੁੰਚੀਏ ਤਤ ਸਭ ਕੁਨ ਵੇ ਆਪ ਕੋ ਪਰ ਕੁਨ ਵੇ ਨਾ ਕੋਈ ਤਰ ਤਰਾਜੂ ਤੋਲੀਏ ਨਿਵੇ ਸੋ ਗੌਰਾ ਹੋਏ ਅਪਰਾਧੀ ਦੁਨਾ ਨਿਵੇ ਜੋ ਹੰਤ ਮਰਗਾ ਹੈ ਸਿਸਨ ਵਾਈਏ ਕਿਆ ਥੀ ਹੈ ਜਰੀ ਦੇਖ ਸੁਦੇ।

ਤੋਤੇ ਟਿੱਕਾ ਤੇ ਜਪ ਮਾਲੀ ਤਾਣ ਮਲੇਸ਼ਾ ਖਾਈ ਅੰਤਰ ਪੂਜਾ ਪੜੇ ਕਤੇ ਬਾਂ।

ਸਲੋਕ ਮਹਲਾ ਪਹਿਲਾ ਜੇ ਮੁਹਾਕਾ ਕਰਮ ਹੋਏ ਕਰਮ ਹੋਏ ਪਿਤਰੇ ਦੇ ਅੱਗੇ ਵਸਤ ਜਾਣੀਏ ਪਿਤਰੇ ਚੋਰ ਕਰੇ ਵੱਡੀਏ ਹੱਥ ਦਲਾਲ ਕੇ ਮੁਸਵੀਏ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਮਹੱਲਾ ਪਹਿਲਾ।

ਵੇਖ ਹਰ ਰੰਗੀ ਹਰਮ ਸਵਾਰਿਆ, ਉੱਥੇ ਮੰਡਪ ਮਾੜੀਆਂ ਲਾਏ ਬੈਠੇ ਕਰ ਪਸਾਰਿਆ, ਚੀਜ ਕਰਨ ਮਨ ਪਾਉਂਦੇ ਹਰ ਪੂਜਣ ਨਹੀਂ ਆ ਰਿਹਾ, ਹਰ ਫਰਮਾਇਸ਼ ਖਾਇਆ ਵੇਖ ਮਹਿਲ ਸਾਰਿਆ ਜਰਿਆ।

ਜੇਕਰ ਸੁਤਕ ਮੰਨੀਏ ਸਭ ਤੇ ਸੁਤਕ ਹੋਏ, ਗੋਹੇ ਤੇ ਲੱਕੜੀ ਅੰਦਰ ਕੀੜਾ ਹੋਇਆ, ਜਿੱਤੇ ਦਿਆਣੇ ਅੰਨ ਕੇ ਜੀਆ ਬਾਜ ਨਾ ਕੋਏ, ਜਿੱਤੇ ਦਾਣੇ ਅੰਨ ਕੇ ਜੀਆ ਬਾਜ ਨਾ ਕੋਏ, ਪਹਿਲਾ ਪਾਣੀ ਜੀਓ ਹੈ, ਜਿੱਤ ਹਰਿਆ ਸਭ ਕੋਈ ਸੁਤਕ ਕਿਉਂ ਕਰ ਰੱਖੀ।

ਸੱਚਾ ਹੋਇਆ ਕਿ ਜੇ ਵਿਆਹ ਲੱਗਾ ਪਣਸਲੋ ਕਹੋਤੀ ਜਾ ਛੱਡਿਆ ਕਿਸੇ ਹੋਰ ਲੱਗਾ ਦੁੱਖ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂੰ ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਵਿੱਤ ਪਾਪੀ ਸਤਨ ਕੱਢਿਆ ਤੁਕਾਂ ਪਾਈਆਂ ਤਿੱਤ ਜਿਤ ਮੁਖ ਨਾਮ ਨਾ ਉਚੇਰੇ ਬਿਨ ਨਾ ਵੇ ਰਸ ਖਾਏ ਨਾਨਕ ਵੇ ਜਾਣੀਏ ਤਿਤ ਮੁਖ ਤੁਕਾ ਪਾਏ ਮਹੱਲਾ।

0: ਤਨ ਮਨ ਫਿੱਕਾ ਹੋਇਆ, ਫਿੱਕੋ ਫਿੱਕਾ ਸੱਦੀਏ, ਫਿੱਕੇ ਫਿੱਕੇ ਸੋਏ, ਫਿੱਕਾ ਦਰਗੇ ਸੱਟੀ ਮੁਤਕਾ ਫਿੱਕੇ ਪਾਏ, ਫਿੱਕਾ ਮੁਰਖਾ ਖੀਏ ਪਾਣਾ ਲੈ ਸਜਾਏ ਮਹੱਲਾ ਪਹਿਲਾ।
1: ਅੰਦਰੋਂ ਝੂਠ

ਦੇਖੇ ਕੀਤਾ ਆਪਣਾ ਤਰ ਕੱਚੀ ਪੱਕੀ ਸਾਰੀ ਹੈ ਜੋ ਆਇਆ ਸੋ ਚਲ ਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੋ ਗਏ ਸਾਰੀ ਸਾਰੀ ਹੈ।

ਮਮਤਾ ਸੁਤ ਬੰਦਪ ਇਸ਼ਟ ਮੀਤ ਅਰ ਭਾਈ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤ ਕੋ ਨਾ ਸੁਹਾਈ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਵੇਖੈ ਵੇਖ ਖਾਹੀ ਮਾਇਆ ਮੋ ਪਰਮ ਪੈ ਭੁਲੇ ਸੁਤ ਦੁਆਰਾ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ ਏਕੇ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਣਾਈ ਏਕੇ ਅਰਦਾਸ ਪਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਣਾਈ।

ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਹਮ ਅੰਧਲੇ ਅੰਧ ਬਿਖੈ ਬਿਖਰਾਤੇ ਕਿਉਂ ਚੱਲ ਹੈ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਨ ਪਾਲੀ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ।

0: आप जी रोजाना इस स्थान तो अमृतमई बाणी दी लड़ीवार शब्द विचार दा लाहा प्राप्त करदे आ रहे हो। नौवें पातशाह धन गुरु तेग बहादुर साहिब सतगुरु जी वल्लों देव गंधारी राग दे विच जो पावन शब्द उचारण किया, गुरु ग्रंथ साहिब महाराज जी दी पावन बाणी पावन अंग 536 दे उपर सुभायमान है। सतगुरु महाराज जी इस पावन शब्द दे विच जगत दी झूठी प्रीत दी गल करदे ने। एक सच्ची प्रीत है और एक झूठी है। झूठी प्रीत का मतलब कि दुनिया दे विच जिन्ने भी साढ़े संबंध ने, भावें वो भैन भरा मां बाप बच्चियां रिश्तेदारां दे रूप च ते भावें मित्र दोस्तां दे रूप विच, हर एक दे नाल साडी प्रीत है। पर महाराज कहिंदे झूठी है। एक तां झूठी दा अर्थ है कि यह नाशवंत है। जिन्हां जिन्हां दे नाल असीं मोह प्यार पा के बैठे हाँ, ये सब वारी वारी एक दूजे दा साथ छुट जाएगा। क्योंकि जे असीं दुनिया दे विच जगत विच देखिए ते मां बाप बच्चियां वास्ते रो रहे ने, क्योंकि मां बाप दे सामने बच्चे छड के चले गए, बच्चियां दे सामने मां बाप तुर गए ते बच्चे रो रहे ने, भरा अपने भरा वास्ते रो रहा है, मित्र अपने मित्र वास्ते रो रहा, क्योंकि वो एक प्रीत सी प्रेम सी। पर जदो वो शरीर छड़ के दुनिया तो सदा लई चला गया तो फिर एक रोना है कि मैं इदे नाल इन्नी प्रीत पाई पर ये औड़क तक नाल नहीं निभ सकी। इदा मतलब इक्को ही प्रीत है जिन्हें औड़क तक मेरे नाल निभना है, उन्हूं इसे लई सच्ची प्रीत आखिया। सेवक की औड़क निभही प्रीत, वो जीवन दे अंदर उदा साथ कदे भी नहीं छुटदा परमेश्वर दा, वो सदा है हर वेले है। इसलिए उदे नाल सच्ची प्रीत है क्योंकि वो औड़क तक निभण वाला है। बाकी दुनिया दे विच मापियां दे सामने बच्चे तुर जांदे ने, बच्चियां दे सामने मां बाप तुर जांदे है, भरा दा भरा चला गया, मित्रां दा मित्र चला गया, क्योंकि ये है ही झूठी है नाशवंत है। सदीवी सदा दुनिया दे विच रहण वाला कोई भी नहीं है। शब्द की आरंभता तो पहला भाई साहब ने मंगलाचरण के रूप में पाठ किया, संग सखा सब तज गए कौ न निभे हो साथ, कहो नानक यह बिपत मैं टेक एक रघुनाथ। महाराज कहिंदे तू उहदे नाल प्रीत पा जिहड़ी कदे झूठी नहीं हुंदी। बाकी जिन्हां दे नाल असीं प्रीत पा के बैठे हुए हाँ ये झूठी है। संग सखा सब तज गए, जिन्हें भी संबंध साडे संसार दे विच ने वो सब एक दिन तंदां टुट जाणियां ने। इस दुनिया दे अंदर कोई भी सदीवी सदा रहण वाला नहीं है। इसलिए प्रीत है जगत दी ये झूठी है, ये नाशवंत है। और दूसरा इस झूठी का अर्थ है स्वार्थी, मतलबी, ਦੋ ਅਰਥ ਸਮਝ ਕੇ ਚੱਲਣਾ। ਇੱਕ ਹੈ ਨਾਸ਼ਵੰਤ, ਵੀ ਜਿਹਦੇ ਜਿਹਦੇ ਨਾਲ ਸਾਡਾ ਸੰਬੰਧ ਹੈ ਉਹ ਇੱਕ ਨਾ ਇੱਕ ਦਿਨ ਟੁੱਟ ਜਾਣਾ ਹੈ। ਜਿਨ੍ਹਾਂ ਦੇ ਨਾਲ ਅਸੀਂ ਮੋਹ ਪਿਆਰ ਪਾ ਕੇ ਬੈਠੇ ਹੋਏ ਹਾਂ ਉਹਨਾਂ ਦਾ ਸਾਥ ਇੱਕ ਦਿਨ ਛੁੱਟ ਜਾਣਾ ਹੈ, ਅਤੇ ਜਿਨ੍ਹਾਂ ਦੇ ਨਾਲ ਅਸੀਂ ਮੋਹ ਪਿਆਰ ਪਾ ਕੇ ਇਹ ਸੋਚ ਕੇ ਬੈਠੇ ਹਾਂ ਕਿ ਇਹ ਔੜਕ ਤੱਕ ਨਿਭਣ ਵਾਲਾ ਹੈ, ਪਰ ਜਦੋਂ ਉਹ ਮਜਧਾਰ ਵਿੱਚ ਆ ਕੇ ਉਹਦਾ ਸਾਥ ਛੁੱਟ ਜਾਏ, ਇਸੇ ਲਈ ਅਸੀਂ ਰੋਂਦੇ ਹਾਂ ਕਿਉਂਕਿ ਅਸੀਂ ਸੋਚਿਆ ਕੁਝ ਹੋਰ ਹੈ ਪਰ ਬਣਦਾ ਕੁਝ ਹੋਰ ਹੈ। ਜੋ ਮਨ ਚੇਤਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ। ਇੱਥੇ ਦੁਨੀਆ 'ਚ ਕੋਈ ਵੀ ਸਦੀਵੀ ਕੋਈ ਵੀ ਸਦਾ ਰਹਿਣ ਵਾਸਤੇ ਨਹੀਂ ਆਇਆ ਹੈ। ਸਦੀਵੀ ਜੇ ਕੋਈ ਹੈ ਉਹ ਇੱਕ ਹੀ ਹੈ, ਪਰਮੇਸ਼ਵਰ। ਜੇ ਕੋਈ ਸਦੀਵੀ ਹੈ ਤਾਂ ਉਹਦਾ ਨਾਮ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜੇ ਹਾਂ, ਇਹ ਖਸਮ ਦੀ ਬਾਣੀ, ਇਹ ਧੁਰਕੀ ਬਾਣੀ ਹੈ, ਇਸੇ ਲਈ ਅਸੀਂ ਜੁਗੋ ਜੁਗ ਅਟਲ ਆਖਦੇ ਹਾਂ। ਅਟਲ, ਇਹ ਜੁਗੋ ਜੁਗ ਅਟਲ ਹੈ। ਸਮਾਂ ਬਦਲ ਜਾਏਗਾ, ਪੀੜ੍ਹੀਆਂ ਬਦਲ ਜਾਣਗੀਆਂ, ਸਦੀਆਂ ਬਦਲ ਜਾਣਗੀਆਂ, ਪਰ ਇਹ ਜੁਗ ਹੋ ਜੁਗ ਅਟਲ, ਧੰਨ ਗੁਰੂ ਗ੍ਰੰਥ ਸਾਹਿਬ ਸਦਾ ਸਲਾਮਤ ਨੇ। ਇਸ ਲਈ ਉਹ ਨਿਰੰਕਾਰ ਪਰਮੇਸ਼ਵਰ ਜਿਹੜਾ ਉਹ ਸਦਾ ਸਲਾਮਤ ਹੈ। ਬਾਕੀ ਸਭ ਕੁਝ ਬਿਨਸੰਹਾਰ ਹੈ, ਜੋ ਉਪਜਿਓ ਸੋ ਬਿਨਸ ਹੈ ਪਰੋਂ ਆਡ ਕੇ ਕੱਲ। ਜਿਨ੍ਹਾਂ ਨਾਲ ਅਸੀਂ ਪ੍ਰੀਤ ਪਾ ਕੇ ਬੈਠੇ ਹਾਂ ਉਹ ਅੱਜ ਨਹੀਂ ਤੇ ਕੱਲ ਬਿਨਸ ਜਾਣਾ, ਜਾਂ ਜਿਹੜੇ ਸਾਡੇ ਨਾਲ ਪ੍ਰੇਮ ਪਾ ਕੇ ਬੈਠੇ ਆ ਅੱਜ ਨਹੀਂ ਤੇ ਕੱਲ ਅਸੀਂ ਵੀ ਬਿਨਸ ਜਾਣਾ। ਇਸ ਵਾਸਤੇ ਦੂਸਰਾ ਇਹਦਾ ਅਰਥ ਹੈ ਮਤਲਬੀ, ਸਵਾਰਥੀ। ਇਹ ਦੁਨੀਆ ਦੇ ਵਿੱਚ ਲੋਕ ਪ੍ਰੀਤ ਪਾਉਂਦੇ ਆ, ਪ੍ਰੇਮ ਪਾਉਂਦੇ ਆ, ਪਰ ਆਪਣੇ ਸਵਾਰਥ ਵਾਸਤੇ, ਆਪਣੇ ਮਤਲਬ ਵਾਸਤੇ। ਫਿਰ ਬੇਨਤੀ ਕਰਾਂ, ਦੋਵੇਂ ਅਰਥ ਆਪਾਂ ਸਮਝ ਕੇ ਚੱਲਣੇ ਆ, ਇੱਕ ਨਾਸ਼ਵੰਤ ਔਰ ਇੱਕ ਸਵਾਰਥ ਮਤਲਬੀ। ਮਤਲਬੀ ਲੋਕ ਆਪਣੇ ਮਤਲਬ ਵਾਸਤੇ ਪ੍ਰੇਮ ਪਾਉਂਦੇ ਆ, ਮਿੱਠਾ ਬੋਲਦੇ ਆ, ਪਿਆਰਾ ਜਿਹਾ ਬੋਲਦੇ ਆ, ਪਰ ਜਦੋਂ ਉਹਨਾਂ ਦਾ ਮਤਲਬ ਨਿਕਲ ਜਾਏ ਫਿਰ ਉਨਹੀ ਜਿਹੜੇ ਮਿੱਠਾ ਪਿਆਰਾ ਬੋਲਦੇ ਸੀ ਉਹੀ ਫਿਰ ਕੌੜਾ ਬੋਲਦੇ ਆ, ਉਹ ਫਿਰ ਉਹਨਾਂ ਦੇ ਹੀ ਮੁੱਖ ਤੋਂ ਮਾੜੇ ਸ਼ਬਦ ਨਿਕਲਦੇ ਆ। ਵੈਸੇ ਵੀ ਅੱਜ ਦਾ ਸਮਾਂ ਐਸਾ ਹੈ ਕਿ ਕਹਿੰਦੇ ਜੇ ਕਿਸੇ ਨੇ ਆਪਣੀ ਦੋਸਤੀ ਵਿਗਾੜਨੀ ਹੋਵੇ ਜਾਂ ਰਿਸ਼ਤੇਦਾਰੀ ਵਿਗਾੜਨੀ ਹੋਵੇ ਨਾ, ਤੇ ਕਿਸੇ ਨੂੰ ਪੈਸੇ ਦੇ ਕੇ ਮੰਗ ਲਓ, ਉਸੇ ਵੇਲੇ ਵਿਗੜ ਜਾਏਗੀ। ਉਸੇ ਵੇਲੇ ਜਿਹੜੇ ਮੁੱਖ ਤੋਂ ਉਹ ਤੁਹਾਡੀ ਵਡਿਆਈ ਕਰਦੇ ਆ ਉਸੇ ਮੁੱਖ ਤੋਂ ਉਹ ਬਦਨਾਮੀ ਕਰਦੇ ਆ। ਜਿਹੜੇ ਸਵਾਰਥੀ ਨੇ, ਮਤਲਬੀ ਨੇ। ਮਹਾਰਾਜ ਕਹਿੰਦੇ ਇਸ ਜਗਤ ਵਿੱਚ ਜਿਹੜੀ ਪ੍ਰੀਤ ਹੈ ਇਹ ਸਵਾਰਥੀ ਹੈ, ਇਹ ਮਤਲਬੀ ਹੈ। ਅਤੇ ਕਈ ਵਾਰ ਜ਼ਿਕਰ ਕੀਤਾ ਅਸੀਂ ਗੁਰੂ ਮਹਾਰਾਜ ਨਾਲ ਕੋਈ ਸਵਾਰਥ ਰੱਖ ਕੇ ਨਾ ਆਈਏ, ਮਤਲਬ ਵਾਲਾ ਪ੍ਰੇਮ ਪਾ ਕੇ ਨਾ ਆਈਏ ਕਿ ਮਹਾਰਾਜ ਅੱਜ ਸਾਨੂੰ ਲੋੜ ਹੈ, ਅਸੀਂ ਤੁਹਾਡੇ ਦਰ 'ਤੇ ਆਏ ਹਾਂ, ਸੰਗਤ ਕਰਦੇ ਹਾਂ, ਸੇਵਾ ਕਰਦੇ ਹਾਂ। ਜਦੋਂ ਸਾਡੀ ਲੋੜ ਪੂਰੀ ਹੋ ਗਈ ਫਿਰ ਸੇਵਾ ਵੀ ਗਈ ਅਤੇ ਸੰਗਤ ਵੀ ਗਈ। ਫਿਰ ਕਿਤੇ ਸਮਾਂ ਬਣਿਆ ਫਿਰ ਆ ਕੇ ਬੜੇ ਪਿਆਰ ਨਾਲ ਭਿੱਜ ਕੇ ਬੇਨਤੀਆਂ ਕੀਤੀਆਂ, ਕਿਉਂਕਿ ਮਤਲਬ ਹੈ ਨਾ ਉਹਦੇ ਪਿੱਛੇ, ਮੇਰੀ ਇੱਕ ਲੋੜ, ਮੇਰੀ ਇੱਕ ਜ਼ਰੂਰਤ ਹੈ। ਜੇ ਗੁਰੂ ਮਹਾਰਾਜ ਨੇ ਸਾਡੇ ਨਾਲ ਸਵਾਰਥ ਰੱਖ ਕੇ ਪ੍ਰੇਮ ਨਹੀਂ ਪਾਇਆ ਤਾਂ ਅਸੀਂ ਵੀ ਗੁਰੂ ਨਾਲ ਮਨ ਵਿੱਚ ਕੋਈ ਸਵਾਰਥ ਰੱਖ ਕੇ ਪ੍ਰੇਮ ਨਾ ਪਾਈਏ। ਜੇ ਕਿਤੇ ਗੁਰੂ ਮਹਾਰਾਜ ਨੇ ਸਵਾਰਥ ਰੱਖ ਕੇ ਸਾਡੇ ਨਾਲ ਪ੍ਰੇਮ ਪਾਇਆ ਹੁੰਦਾ ਤਾਂ ਕੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹਾਦਤ ਦੇਣ ਲਈ ਤੁਰ ਪੈਂਦੇ, ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹਾਦਤ ਦੇਣ ਲਈ ਤੁਰ ਪੈਂਦੇ? ਮਹਾਰਾਜ ਕਹਿੰਦੇ ਮੈਨੂੰ ਕੀ ਲੋੜ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਸੀਂ ਆਪਣਾ ਸਾਰਾ ਪਰਿਵਾਰ ਵਾਰ ਦਿੰਦੇ, ਆਪਣਾ ਘਰ ਕੌਣ ਛੱਡਦਾ ਹੈ? ਪਰ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਸੀਂ ਕੋਈ ਸਵਾਰਥ ਨਹੀਂ ਮਨ ਦੇ ਵਿੱਚ ਰੱਖਿਆ, ਤੁਸੀਂ ਆਪਣੇ ਪਿਆਰਿਆਂ ਦੇ ਨਾਲ ਆਪਣੇ ਜਿੰਦ ਜਾਨ ਨਾਲੋਂ ਵੀ ਵੱਧ ਕੇ ਪਿਆਰੇ ਸਾਹਿਬਜ਼ਾਦਿਆਂ ਨਾਲੋਂ ਵੀ ਵੱਧ ਕੇ ਪ੍ਰੇਮ ਦਿੱਤਾ ਹੈ, ਅਤੇ ਫਿਰ ਅਸੀਂ ਐਸੇ ਗੁਰੂ ਦਾ ਦਰ ਕਿਵੇਂ ਛੱਡ ਸਕਦੇ ਹਾਂ? ਉਹਦਾ ਦਿੱਤਾ ਹੋਇਆ ਸਿੱਖੀ ਸਰੂਪ ਕਿਵੇਂ ਛੱਡ ਸਕਦੇ ਹਾਂ? ਇਹਦਾ ਮਤਲਬ ਗੁਰੂ ਤਾਂ ਪੂਰਾ ਹੈ, ਅਸੀਂ ਹੀ ਸਵਾਰਥੀ ਹਾਂ। ਭੁੱਲ ਗਏ ਗੁਰੂ ਕਲਗੀਧਰ ਪਾਤਸ਼ਾਹ ਜੀ ਦੀਆਂ ਸ਼ਹੀਦੀਆਂ ਕੁਰਬਾਨੀਆਂ? ਅਸੀਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹਾਦਤ ਭੁੱਲ ਗਏ ਕਿਉਂਕਿ ਅਸੀਂ ਸਵਾਰਥੀ ਹੋ ਗਏ ਹਾਂ, ਅਸੀਂ ਮਤਲਬੀ ਹੋ ਗਏ ਹਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਅਸੀਂ ਤੁਹਾਡੀ ਸ਼ਹਾਦਤ ਨੂੰ ਭੁੱਲ ਗਏ। ਸਿਰਫ ਸਾਡਾ ਮਕਸਦ ਇਹੀ ਹੈ ਕਿ ਜਿਸ ਦਿਨ ਮਹਾਰਾਜ ਦਾ ਸ਼ਹੀਦੀ ਦਿਹਾੜਾ ਆਵੇ ਤੇ ਥਾਂ ਥਾਂ ਤੇ ਛਬੀਲਾਂ ਲਾ ਕੇ ਤੇ ਬਸ ਠੀਕ ਹੈ। ਸਾਡਾ ਮਕਸਦ ਸੀ ਜੋ ਗੁਰੂ ਮਹਾਰਾਜ ਨੇ ਸਾਨੂੰ ਜੋ ਸਿੱਖਿਆਵਾਂ ਦਿੱਤੀਆਂ, ਜੋ ਮਤ ਦਿੱਤੀ ਹੈ, ਉਹਦੇ ਆਧਾਰ ਤੇ ਚੱਲਣਾ। ਸਾਡਾ ਮਕਸਦ ਕੇਵਲ ਆਪਣੇ ਸਵਾਰਥ ਨੂੰ ਪੂਰਾ ਕਰਨਾ ਨਹੀਂ। ਕੀ ਲੋੜ ਹੈ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਖੜਾ ਕੇ ਤੇ ਦੀਵਾਰ ਵਿੱਚ ਚਿਣਿਆ ਗਿਆ, ਉਹਨਾਂ ਨੂੰ ਕੀ ਲੋੜ ਪਈ ਸੀ? ਉਹ ਬੜਾ ਸੋਹਣਾ ਖੁਸ਼ਹਾਲ ਜ਼ਿੰਦਗੀ ਆਪਣੀ ਜੀ ਸਕਦੇ ਸੀ ਸਾਹਿਬਜ਼ਾਦੇ, ਪਰ ਉਹਨਾਂ ਨੂੰ ਕੀ ਲੋੜ ਸੀ? ਉਹਨਾਂ ਨੇ ਸਾਡੇ ਨਾਲ ਬੜਾ ਪ੍ਰੇਮ ਕੀਤਾ ਹੈ, ਅਤੇ ਪ੍ਰੇਮ ਦੇ ਵਿੱਚ ਕੀ ਹੁੰਦਾ ਹੈ? ਕੁਰਬਾਨੀ ਹੁੰਦੀ ਹੈ। ਪ੍ਰੇਮ ਵਿੱਚ ਸ਼ਹਾਦਤ ਹੁੰਦੀ ਹੈ। ਜਿੱਥੇ ਪ੍ਰੇਮ ਨਹੀਂ ਹੁੰਦਾ ਉੱਥੇ ਕੁਰਬਾਨੀ ਨਹੀਂ ਹੋ ਸਕਦੀ। ਇਹ ਪ੍ਰੇਮ ਜੇ ਦੇਖਣਾ ਹੈ ਤਾਂ ਆਹ ਪ੍ਰੇਮ ਹੈ। ਜਿੰਨੇ ਸ਼ਹੀਦਾਂ ਨੂੰ ਅਸੀਂ ਯਾਦ ਕਰਦੇ ਹਾਂ ਉਹ ਪ੍ਰੇਮ ਹੈ। ਪੁੱਛੋ ਭਾਈ ਮਨੀ ਸਿੰਘ ਜੀ ਨੂੰ ਵੀ ਤੁਹਾਨੂੰ ਬੰਦ ਕਟਾਉਣ ਦੀ ਕੀ ਲੋੜ ਹੈ? ਸਭ ਕੁਛ ਤਾਂ ਤੁਹਾਨੂੰ ਮਿਲ ਹੀ ਰਿਹਾ ਸੀ। ਤੁਹਾਨੂੰ ਧਨ ਪਦਾਰਥ ਸ਼ੋਹਰਤ ਸਭ ਕੁਝ ਮਿਲ ਰਿਹਾ ਸੀ, ਪਰ ਫਿਰ ਤੁਹਾਨੂੰ ਬੰਦ ਕਟਾਉਣ ਦੀ ਕੀ ਲੋੜ ਹੈ? ਇਹ ਪ੍ਰੇਮ ਹੈ, ਇਹਦੇ ਪਿੱਛੇ ਕੋਈ ਸਵਾਰਥ ਨਹੀਂ ਸੀ। ਮਾਧੋ ਦਾਸ ਬੈਰਾਗੀ, ਬੰਦਾ ਸਿੰਘ ਬਹਾਦਰ, ਭਾਈ ਗੁਰਬਖਸ਼ ਸਿੰਘ ਨੰਦੇੜ ਤੋਂ ਚੱਲਦੇ ਤੇ ਫਿਰ ਦਿੱਲੀ ਤੱਕ ਪਹੁੰਚਦਿਆਂ ਉਹ ਜਮੂਰਾਂ ਨਾਲ ਮਾਸ ਖਿੱਚਿਆ ਜਾਂਦਾ, ਅੱਖਾਂ ਕੱਢ ਦਿੱਤੀਆਂ ਜਾਂਦੀਆਂ ਨੇ, ਉਹਦੇ ਪੁੱਤਰ ਦਾ ਕਲੇਜਾ ਕੱਢ ਦਿੱਤਾ ਜਾਂਦਾ। ਪੁੱਛੋ ਬੰਦਾ ਸਿੰਘ ਬਹਾਦਰ ਨੂੰ ਕਿ ਕੀ ਲੋੜ ਪਈ ਸੀ ਉੱਥੇ ਮਾਧੋ ਦਾਸ ਬੈਰਾਗੀ ਬਣ ਕੇ ਨੰਦੇੜ ਦੀ ਧਰਤੀ ਦੇ ਉੱਤੇ ਆਰਾਮ ਨਾਲ ਮੌਜਾਂ ਮਾਣਦਿਆਂ ਰਹਿ ਸਕਦਾ, ਪਰ ਕੀ ਲੋੜ ਸੀ? ਉਹ ਪ੍ਰੇਮ ਸੀ, ਉਹ ਗੁਰੂ ਕਲਗੀਧਰ ਪਾਤਸ਼ਾਹ ਨਾਲ ਪਾਇਆ ਪ੍ਰੇਮ ਸੀ। ਅੱਜ ਅਸੀਂ ਦੇਖੀਏ ਮਤਲਬੀ ਤਾਂ ਸਵਾਰਥੀ ਤਾਂ ਨਹੀਂ ਹੋ ਗਏ, ਵੀ ਆਪਣੇ ਮਤਲਬ ਲਈ ਗੁਰੂ ਦੇ ਚਰਨਾਂ 'ਚ ਜੁੜ ਗਏ, ਮਤਲਬ ਪੂਰਾ ਹੋਇਆ ਅਤੇ ਰਸਤਾ ਬਦਲ ਲਿਆ। ਆਪਣੇ ਸਵਾਰਥ ਲਈ ਅਸੀਂ ਗੁਰੂ ਦੀ ਸਿੱਖੀ ਨੂੰ ਧਾਰਨ ਕਰ ਲਿਆ, ਆਪਣੇ ਮਤਲਬ ਲਈ ਸਿੱਖੀ ਸਰੂਪ ਛੱਡ ਕੇ ਰਸਤਾ ਬਦਲ ਲਿਆ। ਅਸੀਂ ਸਵਾਰਥੀ ਤਾਂ ਨਹੀਂ, ਅਸੀਂ ਮਤਲਬੀ ਤਾਂ ਨਹੀਂ। ਸਾਡਾ ਗੁਰੂ ਨਾਲ ਪ੍ਰੇਮ ਕਿਤੇ ਆ ਮਤਲਬੀ ਸਵਾਰਥੀ ਤਾਂ ਨਹੀਂ ਹੈ, ਵੀ ਗੁਰੂ ਮਹਾਰਾਜ ਪ੍ਰੇਮ ਵਿੱਚ ਭਿੱਜ ਕੇ ਸਾਡੇ ਲਈ ਕੀ ਕਰ ਰਹੇ ਆ, ਕਿੰਨੀ ਵੱਡੀ ਕੁਰਬਾਨੀ ਦੇ ਰਹੇ ਆ, ਅਤੇ ਅਸੀਂ ਗੁਰੂ ਨਾਲ ਕਿੰਨਾ ਕੁ ਪ੍ਰੇਮ ਪਾ ਰਹੇ ਹਾਂ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਇਹ ਜਿਹੜੀ ਜਗਤ ਮੈਂ ਝੂਠੀ ਦੇਖੀ ਪ੍ਰੀਤ ਹੈ, ਇਹਦੇ ਕਈ ਅਰਥ ਜਿਹੜੇ ਨੇ ਉਹ ਸਮਝਣੇ ਪੈਣੇ ਆ, ਹਰ ਇੱਕ ਐਂਗਲ ਤੋਂ ਸਮਝਣਾ ਪੈਣਾ ਹੈ ਕਿ ਕਿੱਥੇ ਕਿੱਥੇ ਇਹ ਜਗਤ ਦੇ ਵਿੱਚ ਕਿਸ ਕਿਸ ਤਰ੍ਹਾਂ ਇਹ ਝੂਠੀ ਪ੍ਰੀਤ ਹੈ। ਇੱਕ ਤਾਂ ਕੋਈ ਸਦੀਵੀ ਸਦਾ ਇੱਥੇ ਨਹੀਂ ਰਹਿਣਾ ਹੈ, ਹਰ ਇੱਕ ਨੇ ਇੱਕ ਦੂਜੇ ਦਾ ਸਾਥ ਛੱਡ ਕੇ ਦੁਨੀਆ ਤੋਂ ਇੱਕ ਦਿਨ ਚੱਲਣਾ ਹੈ, ਇਹ ਸੱਚ ਹੈ। ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ। ਇਹ ਹੈ ਜਗਤ ਵਿੱਚ ਝੂਠੀ। ਔਰ ਇੱਕ ਹੈ ਵੀ ਆਪਣਾ ਸਵਾਰਥ ਪੂਰਾ ਹੋਇਆ ਅਤੇ ਤੂੰ ਕੌਣ ਅਤੇ ਮੈਂ ਕੌਣ। ਮਨਮੁੱਖਾਂ ਦੀ ਦੋਸਤੀ ਜਿਹੜੀ ਹੁੰਦੀ ਹੈ ਨਾ ਉਹ ਇਸੇ ਤਰ੍ਹਾਂ ਹੁੰਦੀ ਹੈ ਮਨਮੁੱਖਾਂ ਦੀ। ਮਹਾਰਾਜ ਕਹਿੰਦੇ ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ। ਗੁਰੂ ਮਹਾਰਾਜ ਦੇ ਬਚਨ ਹੈ ਮਾਇਆ ਕਾ ਸੰਬੰਧ। ਇਹ ਜਿਹੜੇ ਮਨਮੁੱਖ ਹੁੰਦੇ ਨਾ ਇਹਨਾਂ ਦਾ ਸੰਬੰਧ ਸਿਰਫ ਮਾਇਆਵੀ ਪਦਾਰਥਾਂ ਨਾਲ ਹੀ ਹੁੰਦਾ ਹੈ। ਉਹ ਤੁਹਾਡੇ ਦੁੱਖ ਸੁੱਖ ਨਾਲ ਉਹਨਾਂ ਨੂੰ ਕੋਈ ਮਤਲਬ ਨਹੀਂ ਹੈ। ਤੁਹਾਡੀ ਖੁਸ਼ੀ ਗਮ ਵਾਧੇ ਘਾਟੇ ਨਾਲ ਉਹਨਾਂ ਨੂੰ ਕੋਈ ਮਤਲਬ ਨਹੀਂ ਹੈ। ਉਹ ਸਿਰਫ ਮਾਇਆ ਦਾ ਸੰਬੰਧ ਸੰਬੰਧੀ ਹੁੰਦੇ ਨੇ। ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਏ ਨਿਬੰਧ। ਜਦੋਂ ਕੋਈ ਮੁਸ਼ਕਲ ਦੀ ਘੜੀ ਤੁਹਾਡੀ ਜ਼ਿੰਦਗੀ 'ਚ ਆਏਗੀ ਵੇਖਦਿਆਂ ਹੀ ਭੱਜ ਜਾਣ ਦੌੜ ਜਾਣਗੇ ਕੋਈ ਸੰਬੰਧ ਨਹੀਂ ਰੱਖਣਗੇ। ਸਮਾਜ ਵਿੱਚ ਅਸੀਂ ਦੇਖ ਰਹੇ ਹਾਂ ਔਰ ਜੇ ਅਸੀਂ ਰਿਸ਼ਤੇ ਦੇਖੀਏ ਤਾਂ ਇੱਥੇ ਤਾਂ ਕਹਿੰਦੇ ਨੇ ਵੀ ਬਲੱਡ ਜਿਹੜਾ ਉਹ ਵੀ ਚਿੱਟਾ ਹੋ ਜਾਂਦਾ ਹੈ ਖੂਨ ਵੀ ਚਿੱਟਾ ਹੋ ਜਾਂਦਾ। ਹਾਲਾਂਕਿ ਖੂਨ ਦਾ ਰੰਗ ਲਾਲ ਹੈ ਪਰ ਅਸੀਂ ਕਹਿੰਦੇ ਖੂਨ ਚਿੱਟਾ ਹੋ ਗਿਆ। ਕਿਉਂ ਹੋ ਗਿਆ? ਕਿਉਂਕਿ ਵੇਖਦਿਆਂ ਹੀ ਭੱਜ ਜਾਣ। ਇੱਕ ਹੋਰ ਸ਼ਬਦ ਭਾਈ ਸਾਹਿਬ ਜੀ ਨੇ ਪੜ੍ਹਿਆ ਆਰੰਭ ਦੇ ਵਿੱਚ ਪ੍ਰੀਤਮ ਜਾਣ ਲਿਹੋ ਮਨ ਮਾਹੀ ਆਪਣੇ ਸੁੱਖ ਸਿਓ ਹੀ ਜੱਗ ਫਾਂਦਿਓ ਕੋ ਕਾਹੂ ਕੋ ਨਾਹੀ। ਸੁੱਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੂੰ ਦਿਸ ਕੇਰੈ। ਵੇਖਦਿਆਂ ਹੀ ਭੱਜ ਜਾਣ ਵਾਲਿਆਂ ਦੀ ਗੱਲ ਕੀਤੀ। ਸੁੱਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੂੰ ਦਿਸ ਕੇਰੈ। ਬਿਪਤ ਪਰੀ ਸਭ ਹੀ ਸੰਗ ਛੱਡਤ ਕਉ ਨ ਆਵਤ ਨੇਰੈ। ਸੁੱਖ ਵੇਲੇ ਤੁਸੀਂ ਨਹੀਂ ਸੀ ਬੁਲਾਉਂਦੇ ਉਹ ਆਪ ਬੁਲਾ ਕੇ ਜਾਂਦੇ ਸੀ ਆਪ ਬੁਲਾ ਕੇ ਜਾਂਦੇ ਸੀ। ਨਹੀਂ ਸੱਦਾ ਦਿੱਤਾ ਤਾਂ ਵੀ ਆ ਕੇ ਕੋਲ ਬੈਠਦੇ ਸੀ। ਉਹ ਘੇਰਾ ਪਾ ਪਾ ਕੇ ਬੈਠਦੇ ਸੀ। ਪਤਾ ਸੀ ਨਾ ਵੀ ਕੁਝ ਮਿਲੇਗਾ। ਇਹਦੇ ਕੋਲ ਚਾਰ ਦਾਣੇ ਨੇ ਚਾਰ ਪੈਸੇ ਨੇ ਸ਼ੋਹਰਤ ਹੈ ਅਹੁਦਾ ਹੈ ਤੇ ਆ ਕੇ ਬੈਠਦੇ ਸੀ ਵੀ ਇਹਦਾ ਅਹੁਦਾ ਹੈ ਇਹਦੇ ਕੋਲ ਸ਼ੋਹਰਤ ਹੈ ਇਹਦੇ ਕੋਲ ਚਾਰ ਪੈਸੇ ਹੈ। ਸੁੱਖ ਮਿਆਨ ਬਹੁਤ ਮਿਲ ਬੈਠਤ। ਪਰ ਜਦੋਂ ਕਿਤੇ ਅਹੁਦਾ ਚਲਾ ਗਿਆ ਚਾਰ ਪੈਸੇ ਚਲੇ ਗਏ ਉਸ ਵੇਲੇ ਕੋਉ ਨ ਆਵਤ ਨੇੜੇ। ਉਦੋਂ ਕਿਸੇ ਨੇ ਨੇੜੇ ਨਹੀਂ ਲੱਗਣਾ। ਜੇ ਤੁਸੀਂ ਬੁਲਾਓਗੇ ਤਾਂ ਵੀ ਨਹੀਂ ਉਹਨਾਂ ਨੇ ਆਉਣਾ। ਇਹ ਹੈ ਜਗਤ ਮੈਂ ਝੂਠੀ ਦੇਖੀ ਪ੍ਰੀਤ। ਮਹਾਰਾਜ ਕਹਿੰਦੇ ਫਿਰ ਤੁਸੀਂ ਉਹਨਾਂ ਨੂੰ ਕਹੋਗੇ ਉਹ ਦਰਵਾਜ਼ੇ ਵੀ ਬੰਦ ਕਰ ਲੈਣਗੇ। ਜੇ ਘਰ ਦੇ ਅੰਦਰ ਵੀ ਹੋਣਗੇ ਨਾ ਤਾਂ ਵੀ ਉਹ ਸੁਨੇਹਾ ਭੇਜ ਦੇਣਗੇ ਵੀ ਅੰਦਰ ਘਰ ਵਿੱਚ ਹੈ ਨਹੀਂ। ਆ ਹੈ ਪ੍ਰੀਤ। ਘਰ ਦੇ ਤੁਸੀਂ ਮੰਨ ਲਓ ਕੋਈ ਮੁਸੀਬਤ ਵਿੱਚੋਂ ਕੋਈ ਮੁਸ਼ਕਲ ਦੀ ਘੜੀ ਵਿੱਚੋਂ ਤੁਹਾਨੂੰ ਭਰੋਸਾ ਹੈ ਕਿ ਮੈਂ ਫਲਾਣੇ ਦੇ ਕੋਲ ਜਾਵਾਂ ਉਹ ਮੇਰੀ ਮੁਸ਼ਕਲ ਦੀ ਘੜੀ ਵਿੱਚ ਸਾਥ ਦੇਗਾ। ਅਤੇ ਜਦੋਂ ਉਹਨੇ ਦੇਖ ਲਿਆ ਨਾ ਵੀ ਫਲਾਣਾ ਬੰਦਾ ਮੁਸੀਬਤ ਵਿੱਚ ਆਇਆ ਏ ਕੁਛ ਨਾ ਕੁਛ ਲੈਣ ਆਇਆ ਕੁਝ ਮੰਗਣ ਆਇਆ ਉਹਨੇ ਘਰ ਦੇ ਕਿਸੇ ਜੀ ਨੂੰ ਸੁਨੇਹਾ ਦੇ ਕੇ ਭੇਜ ਦੇਣਾ ਵੀ ਉਹਨੂੰ ਆਖੋ ਵੀ ਉਹ ਘਰ ਦੇ ਵਿੱਚ ਨਹੀਂ ਹੈ ਵੀ ਉਹ ਤਾਂ ਹੈ ਨਹੀਂ। ਉਹਨੂੰ ਘਰ ਦੇ ਅੰਦਰ ਤੱਕ ਨਹੀਂ ਆਉਣਾ ਉਹਨੂੰ ਪਾਣੀ ਦਾ ਘੁੱਟ ਤੱਕ ਨਹੀਂ ਪੁੱਛਣਾ। ਇਹ ਹਾਲਾਤ ਹੈ। ਇਹ ਹੈ ਜਗਤ ਮੈਂ ਝੂਠੀ ਦੇਖੀ ਪ੍ਰੀਤ। ਮਹਾਰਾਜ ਕਹਿੰਦੇ ਆ ਹੈ ਪ੍ਰੀਤ। ਜਿਹੜੇ ਸੁੱਖ ਵੇਲੇ ਆਣ ਆਣ ਕੇ ਬੈਠਦੇ ਸੀ ਉਹ ਦੁੱਖ ਵੇਲੇ ਕਿੱਥੇ ਗਏ? ਉਹ ਮੁਸ਼ਕਲ ਦੀ ਘੜੀ ਦੇ ਵਿੱਚ ਕਿੱਥੇ ਗਏ? ਨਜ਼ਰ ਨਹੀਂ ਆਉਂਦੇ। ਇਸ ਲਈ ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਏ ਨਿਬੰਧ। ਜਿੱਚਰ ਪੈਨਣ ਖਾਵਣੇ ਤਿੱਚਰ ਰੱਖਣ ਗੰਢ। ਜਿੰਨਾ ਚਿਰ ਤੁਹਾਡੇ ਕੋਲੋਂ ਕੁਛ ਮਿਲ ਰਿਹਾ ਹੈ ਖਾਣ ਨੂੰ ਪਹਿਨਣ ਨੂੰ ਕੋਈ ਪਦਾਰਥ ਧਨ ਕੁਛ ਵੀ ਮਿਲ ਰਿਹਾ ਤਿੰਨਾ ਚਿਰ ਉਹਨਾਂ ਚਿਰ ਤੇ ਗੰਢ ਪਾ ਕੇ ਰੱਖਣਗੇ। ਉਹਨਾਂ ਚਿਰ ਤੇ ਉਹ ਤੁਹਾਨੂੰ ਬੜਾ ਭਰੋਸਾ ਦਿਵਾਉਣਗੇ ਅਸੀਂ ਤੁਹਾਡੇ ਨਾਲ ਹਾਂ ਅਸੀਂ ਤੁਹਾਡੇ ਨਾਲ ਹਾਂ। ਪਰ ਜਦੋਂ ਜਿਸ ਦਿਨ ਤੁਹਾਡੇ ਕੋਲੋਂ ਕੁਛ ਵੀ ਉਹਨਾਂ ਦੀ ਲੋੜ ਪੂਰੀ ਨਾ ਹੋਈ ਤੇ ਫਿਰ ਉਹੀ ਆਪਣੇ ਮੁੱਖ ਤੋਂ ਗੰਦ ਬੋਲਣ ਲੱਗ ਜਾਂਦੇ ਆ। ਜਿੱਤ ਦਿਨ ਕਿਛ ਨਾ ਹੋਵਈ ਤਿੱਤ ਦਿਨ ਬੋਲਣ ਗੰਦ। ਮਨਮੁੱਖਾਂ ਕਿਹੜੀ ਦੋਸਤੀ, ਉਹ ਜਿਹੜੇ ਮੁੱਖ ਤੋਂ ਮੰਨ ਲਓ ਤੁਹਾਡੇ ਕੋਲੋਂ ਉਹਨਾਂ ਨੂੰ ਕੁਛ ਮਿਲ ਰਿਹਾ, ਉਹ ਬੜੀ ਵਡਿਆਈ ਕਰਨਗੇ ਵੀ ਤੁਹਾਡੇ ਵਰਗਾ ਤੇ ਬੰਦਾ ਹੀ ਕੋਈ ਨਹੀਂ ਦੁਨੀਆਂ 'ਚ, ਤੁਹਾਡੇ ਵਰਗਾ ਤੇ ਹੈ ਹੀ ਦੁਨੀਆਂ 'ਚ ਕੋਈ ਨਹੀਂ, ਬਸ ਤੁਸੀਂ ਉਹੀ ਹੋ, ਤੁਸੀਂ ਉਹੀ ਹੋ। ਤੇ ਜਿਸ ਦਿਨ ਤੁਸੀਂ ਉਹਦੀ ਲੋੜ ਪੂਰੀ ਨਾ ਕੀਤੀ ਫਿਰ ਉਸੇ ਦਿਨ ਮੁੱਖ ਤੋਂ ਗੰਦ, ਉਸੇ ਦਿਨ ਨਿੰਦਿਆ ਚੁਗਲੀਆਂ, ਉਸੇ ਦਿਨ ਬੁਰੀਆਈਆਂ ਸ਼ੁਰੂ ਹੋ ਜਾਣਗੀਆਂ। ਵੀ ਪਹਿਲਾਂ ਕਹਿੰਦੇ ਸੀ ਤੇਰੇ ਵਰਗਾ ਬੰਦਾ ਕੋਈ ਨਹੀਂ, ਕਹਿਣਗੇ ਉਦੋਂ ਵੀ ਇਹਦੇ ਵਰਗਾ ਤੇ ਬੰਦਾ ਹੀ ਕੋਈ ਨਹੀਂ ਹੈ। ਫਿਰ ਉਹ ਮਾੜੀ ਸ਼ਬਦਾਵਲੀ ਵਿੱਚ ਕਹਿਣਗੇ ਇਹਦੇ ਵਰਗਾ ਤੇ ਬੰਦਾ ਹੀ ਕੋਈ ਨਹੀਂ ਹੈ। ਆਹ ਹੈ ਜਗਤ ਦੀ ਪ੍ਰੀਤ, ਜਿਨ੍ਹਾਂ ਤੇ ਅਸੀਂ ਬਹੁਤਾ ਭਰੋਸਾ ਕਰਦੇ ਹਾਂ ਨਾ, ਬਹੁਤਾ ਭਰੋਸਾ ਕਰਦੇ ਹਾਂ ਤੇ ਜਦੋਂ ਉਹੀ ਸਾਥ ਛੱਡ ਦੇਣ ਜਾਂ ਧੋਖਾ ਦੇਣ ਉਦੋਂ ਬੜੀ ਗਹਿਰੀ ਚੋਟ ਲੱਗਦੀ ਹੈ। ਇਹ ਮੈਨੂੰ ਉਮੀਦ ਨਹੀਂ ਸੀ ਵੀ ਇਹ ਵੀ ਇੱਦਾਂ ਦਾ ਨਿਕਲੇਗਾ। ਆਮ ਆਪਾਂ ਸ਼ਬਦਾਵਲੀ ਵਰਤਦੇ ਨਾ ਵੀ ਮੈਨੂੰ ਉਮੀਦ ਨਹੀਂ ਸੀ ਇਹ ਵੀ ਇੱਦਾਂ ਦਾ ਨਿਕਲੇਗਾ, ਉਹ ਫਿਰ ਬੜੀ ਗਹਿਰੀ ਚੋਟ ਦੇ ਜਾਂਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀ ਨਹੀਂ ਕੀਤਾ ਸਾਡੇ ਵਾਸਤੇ, ਇਹ ਹੁੰਦਾ ਨਾ ਵੀ ਕੀ ਕੀਤਾ, ਕੀ ਨਹੀਂ ਕੀਤਾ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ, ਤੇ ਅੱਜ ਸਾਨੂੰ ਉਹਨਾਂ ਦਾ ਸਿੱਖੀ ਸਰੂਪ ਧਾਰਨ ਕਰਨ ਲੱਗਿਆਂ ਵੀ ਡਰ ਲੱਗਦਾ, ਸਿਰ ਤੇ ਦਸਤਾਰ ਸਜਾਉਣ ਲੱਗਿਆਂ ਵੀ ਡਰ ਲੱਗਦਾ, ਹੱਥ ਦੇ ਵਿੱਚ ਕਕਾਰ ਵਾਲਾ ਇਹ ਕੜਾ ਪਾਉਣ ਲੱਗਿਆਂ ਵੀ ਡਰ ਲੱਗਦਾ। ਸਤਿਗੁਰੂ ਮਹਾਰਾਜ ਜੀ ਤੁਸੀਂ ਸਾਡੇ ਲਈ ਸਾਰਾ ਸਰਬੰਸ ਵਾਰਦੇ ਹੋ ਤੇ ਅੱਜ ਤੁਹਾਡਾ ਸਿੱਖੀ ਸਰੂਪ ਘਰ ਵਿੱਚ ਰੱਖਣ ਲੱਗਿਆਂ ਵੀ ਡਰ ਲੱਗਦਾ। ਇਹਦਾ ਮਤਲਬ ਤੁਸੀਂ ਤਾਂ ਪ੍ਰੀਤ ਪਾ ਕੇ ਦਿਖਾ ਦਿੱਤੀ, ਸਾਨੂੰ ਹੀ ਤੁਹਾਡੇ ਨਾਲ ਪ੍ਰੀਤ ਪਾਉਣੀ ਨਹੀਂ ਆਈ, ਅਸੀਂ ਮਤਲਬੀ ਹਾਂ ਨਾ, ਅਸੀਂ ਸਵਾਰਥੀ ਹਾਂ, ਅਸੀਂ ਆਪਣੇ ਮਤਲਬ ਲਈ ਰਸਤਾ ਬਦਲ ਦਿੰਦੇ ਹਾਂ, ਧਰਮ ਬਦਲ ਦਿੰਦੇ ਹਾਂ, ਮਜ਼ਹਬ ਬਦਲ ਦਿੰਦੇ ਹਾਂ, ਦੀਨ ਇਮਾਨ। ਔਰ ਜਿਹੜਾ ਸਵਾਰਥੀ ਹੁੰਦਾ ਉਹਦਾ ਕੋਈ ਦੀਨ ਇਮਾਨ ਨਹੀਂ ਹੁੰਦਾ। ਜਿਹੜਾ ਬੰਦਾ ਸਵਾਰਥੀ ਮਤਲਬੀ ਹੋਏਗਾ ਨਾ ਉਹਦਾ ਕੋਈ ਦੀਨ ਇਮਾਨ ਨਹੀਂ ਹੁੰਦਾ, ਉਹ ਕਿਸੇ ਵੇਲੇ ਵੀ ਆਪਣਾ ਹੁਲੀਆ ਰੂਪ ਬਦਲ ਸਕਦਾ, ਰਸਤਾ ਬਦਲ ਸਕਦਾ, ਬੋਲੀ ਬਦਲ ਸਕਦਾ। ਗੱਲ ਵੀ ਅਸੀਂ ਗੁਰਬਾਣੀ ਨੂੰ ਪੜ੍ਹ ਸੁਣ ਕੇ ਸਮਝਣਾ ਹੈ ਤਾਂ ਕਿ ਦੁਖੀ ਨਾ ਹੋਈਏ, ਕਿਉਂਕਿ ਮਹਾਰਾਜ ਨੇ ਸਾਨੂੰ ਪਹਿਲਾਂ ਹੀ ਪੱਕਿਆਂ ਕਰਤਾ ਵੀ ਆਹ ਜਗਤ ਦੀ ਪ੍ਰੀਤ ਹੈ, ਕੱਲ੍ਹ ਨੂੰ ਕੋਈ ਤੈਨੂੰ ਕਿਸੇ ਪੱਖ ਤੋਂ ਧੋਖਾ ਮਿਲਦਾ ਤੇ ਰੋਈ ਨਾ। ਸਾਨੂੰ ਮਹਾਰਾਜ ਮਜ਼ਬੂਤ ਬਣਾਉਂਦੇ ਆ, ਪੱਕਾ ਕਰਦੇ ਆ ਵੀ ਐਵੇਂ ਧਾਹਾਂ ਮਾਰ ਮਾਰ ਕੇ ਰੋਂਦਾ ਰਹੇਗਾ, ਮੈਂ ਇਹ ਮੇਰੇ ਨਾਲ ਫਲਾਣੇ ਨੇ ਆਹ ਕੀਤਾ, ਉਹ ਕੀਤਾ, ਆਹ ਕੀਤਾ। ਮਹਾਰਾਜ ਕਹਿੰਦੇ ਮੈਂ ਤੇ ਤੈਨੂੰ ਪਹਿਲਾਂ ਹੀ ਕਿਹਾ ਜਗਤ ਮੈਂ ਝੂਠੀ ਦੇਖੀ ਪ੍ਰੀਤ। ਕੱਲ ਦੇ ਸ਼ਬਦ ਵਿੱਚ ਵੀ ਆਪ ਜੀ ਨੇ ਇਹੀ ਕੁਛ ਵਿਚਾਰਿਆ ਕਿ ਸਭ ਕੁਛ ਜੀਵਤ ਕੋ ਵਿਵਹਾਰ, ਮਰਨ ਤੋਂ ਬਾਅਦ ਕਿਹਨੇ ਦੇਖਣਾ ਵੀ ਸਾਡੇ ਨਾਲ ਕੌਣ ਕੀ ਕਰਦਾ ਕੀ ਨਹੀਂ ਕਰਦਾ, ਇਹ ਜਿਉਂਦਿਆਂ ਜੀ ਦੀ ਖੇਡ ਹੈ। ਅੱਜ ਵੀ ਹੁਕਮ ਮਹਾਰਾਜ ਨੇ ਇਹੀ ਬਖਸ਼ਿਆ, ਕੋਈ ਜਾਣੈ ਕਵਨ ਇਹਾਂ ਜਗ ਮੀਤ, ਕੋਈ ਵਿਰਲਾ ਹੀ ਜਾਣਦਾ ਇਸ ਜਗਤ ਵਿੱਚ ਅਸਲ ਮਿੱਤਰ ਕੌਣ ਹੈ, ਜਿਹਦੇ ਉੱਤੇ ਉਹ ਵਾਹਿਗੁਰੂ ਜੀ ਕਿਰਪਾ ਤੇ ਆ ਸ਼ਬਦ ਰਾਹੀਂ ਕਿਰਪਾ ਹੀ ਕਰ ਰਹੇ ਨੇ, ਹੋਰ ਕਿਰਪਾ ਵੱਖਰੀ ਥੋੜ੍ਹੀ ਹੋਣੀ ਹੈ, ਇਹ ਸ਼ਬਦ ਰਾਹੀਂ ਕਿਰਪਾ ਹੀ ਕਰ ਰਹੇ ਆ। ਇਹ ਕੋਈ ਜਾਣੈ ਕਵਨ ਇਹਾਂ ਜਗ ਮੀਤ, ਕੌਣ ਜਾਣਦਾ ਕਿ ਇੱਥੇ ਅਸਲ ਮਿੱਤਰ ਕੌਣ ਹੈ, ਅਸਲ ਸਾਥੀ ਕੌਣ ਹੈ। ਤੇ ਜਦੋਂ ਇਸ ਤਰ੍ਹਾਂ ਦੀ ਗੱਲ ਆਉਂਦੀ ਹੈ ਦੁਨੀਆਂ ਦੇ ਵਿੱਚ, ਬੜੀ ਵਾਰ ਬੇਨਤੀ ਕੀਤੀ ਨਜ਼ਰ ਮਾਰ ਕੇ ਦੇਖੋ, ਜਿਹੜੇ ਬੱਚਿਆਂ ਨੇ ਮਾਪਿਆਂ ਨੂੰ ਛੱਡ ਦਿੱਤਾ ਉਹ ਮਾਂ ਬਾਪ ਨੂੰ ਪੁੱਛੋ ਜਾ ਕੇ, ਉਹ ਕਹਿੰਦੇ ਸਾਨੂੰ ਉਮੀਦ ਹੀ ਨਹੀਂ ਸੀ ਕਿ ਚਲੋ ਬਾਹਰ ਦਾ ਕੋਈ ਆ ਕੇ ਸਾਡੇ ਨਾਲ ਇੱਦਾਂ ਕਰੇ, ਅਸੀਂ ਤਾਂ ਸਹਾਰ ਲੈਂਦੇ ਪਰ ਢਿੱਡੋ ਜੰਮਿਆਂ ਨੇ ਇੱਦਾਂ ਕੀਤਾ, ਇਹ ਬਰਦਾਸ਼ਤ ਤੋਂ ਬਾਹਰ ਹੁੰਦਾ। ਜਦੋਂ ਆਪਣੇ ਹੀ ਆਪਣਿਆਂ ਨੂੰ ਧੋਖਾ ਦਿੰਦੇ ਆ ਉਦੋਂ ਤਕਲੀਫ ਜ਼ਿਆਦਾ ਹੁੰਦੀ ਹੈ। ਇੱਕ ਦਿਨ ਸੁਣਾਈ ਸੀ ਨਾ ਵਿਚਾਰ ਕਿ ਇੱਕ ਲੁਹਾਰ ਅਤੇ ਇੱਕ ਸੁਨਿਆਰ, ਆਹਮੋ ਸਾਹਮਣੇ ਦੋਵਾਂ ਦੀਆਂ ਦੁਕਾਨਾਂ ਨੇ, ਲੁਹਾਰ ਅਤੇ ਸੁਨਿਆਰ। ਹੁਣ ਜਦੋਂ ਸੁਨਿਆਰ ਸੋਨਾ ਘੜਦਾ ਅਤੇ ਉਹ ਥੋੜ੍ਹੀ ਹੁੰਦੀ ਹੈ ਉਹਦੇ ਕੋਲ ਛੋਟੀ ਜਿਹੀ, ਉਹ ਉਹਨੂੰ ਕੁੱਟਦਾ, ਜਦੋਂ ਗਹਿਣਾ ਤਿਆਰ ਕਰਦਾ ਨਾ ਉਹ ਕੁੱਟਦਾ, ਅਤੇ ਲੁਹਾਰ ਦੀ ਲੋਹੇ ਨੂੰ ਥੋੜ੍ਹਾ ਮਾਰਦਾ। ਜਦੋਂ ਸੁਨਿਆਰ ਸੋਨੇ ਨੂੰ ਘੜਨ ਲੱਗਿਆਂ ਥੋੜ੍ਹੀ ਮਾਰਦਾ, ਆਵਾਜ਼ ਨਹੀਂ ਆਉਂਦੀ ਬਹੁਤੀ, ਅਤੇ ਜਦੋਂ ਲੁਹਾਰ ਲੋਹੇ 'ਤੇ ਥੋੜ੍ਹਾ ਮਾਰਦਾ ਬੜੀ ਦੂਰ ਤੱਕ ਆਵਾਜ਼ ਆਉਂਦੀ ਹੈ। ਇੱਕ ਦਿਨ ਫਿਰ ਕਹਿੰਦੇ ਦੇਖੋ ਇਹ ਗੱਲਾਂ ਸਮਝਣ ਵਾਲੀਆਂ ਨੇ, ਸੁਨਿਆਰ ਦੇ ਉਹ ਸੋਨੇ ਨੇ ਲੋਹੇ ਨੂੰ ਪੁੱਛਿਆ ਕਿ ਮਾਰ ਤਾਂ ਮੈਨੂੰ ਵੀ ਪੈਂਦੀ ਹੈ, ਮਾਰ ਤੈਨੂੰ ਵੀ ਪੈਂਦੀ ਹੈ, ਪਰ ਮੈਂ ਤਾਂ ਇੰਨਾ ਨਹੀਂ ਰੋਂਦਾ ਜਿੰਨਾ ਤੂੰ ਰੋਂਦਾ, ਮਾਰ ਤਾਂ ਮੈਨੂੰ ਵੀ ਪਈ ਹੈ, ਮੇਰਾ ਮਾਲਕ ਵੀ ਮੈਨੂੰ ਥੋੜ੍ਹੀ ਮਾਰਦਾ, ਤੇਰਾ ਵੀ ਮਾਲਕ ਤੈਨੂੰ ਥੋੜ੍ਹੀ, ਪਰ ਮੈਂ ਨਹੀਂ ਰੋਂਦਾ, ਤੂੰ ਕਿਉਂ ਇੰਨਾ ਰੋਂਦਾ। ਉਹ ਕਹਿਣ ਲੱਗੇ ਭਲਿਆ ਤੈਨੂੰ ਜਿਹੜੀ ਤੇਰੀ ਮਾਰ ਪੈ ਰਹੀ ਹੈ ਨਾ ਉਹ ਬੇਗਾਨੇ ਤੋਂ ਪੈ ਰਹੀ ਹੈ, ਕਿਉਂਕਿ ਸੋਨੇ ਦੀ ਧਾਤ ਹੈ ਜਿਹਨੇ ਗਹਿਣਾ ਬਣਨਾ, ਅਤੇ ਜਿਹੜੀ ਥੋੜ੍ਹੀ ਉਹ ਸੋਨੇ ਦੀ ਥੋੜ੍ਹੀ ਹੁੰਦੀ ਹੈ, ਜਿਹੜੀ ਥੋੜ੍ਹੀ ਉਹ ਨਾਲ ਉਹ ਕੁੱਟਦਾ ਹੁੰਦਾ ਸੁਨਿਆਰਾ, ਉਹ ਸੋਨੇ ਦੀ ਧਾਤ ਥੋੜ੍ਹੀ ਹੈ। ਪਰ ਕਹਿੰਦੇ ਨੇ ਮੈਂ ਹਾਂ ਲੋਹਾ, ਅਤੇ ਜਿਹੜਾ ਲੁਹਾਰ ਦੇ ਹੱਥ ਦੇ ਵਿੱਚ ਥੋੜ੍ਹਾ ਪਕੜਿਆ ਹੁੰਦਾ ਨਾ ਉਹ ਅੱਗੇ ਲੋਹੇ ਦਾ ਹੁੰਦਾ, ਅਤੇ ਮੈਨੂੰ ਮੇਰਾ ਆਪਣਾ ਹੀ ਮਾਰ ਰਿਹਾ, ਲੋਹੇ ਨੂੰ ਚੋਟ ਲੋਹਾ ਹੀ ਦੇ ਰਿਹਾ, ਇਸ ਲਈ ਮੈਂ ਰੋਂਦਾ ਕਿ ਮੈਨੂੰ ਆਪਣਿਆਂ ਤੋਂ ਮਾਰ ਪੈ ਰਹੀ ਹੈ, ਤੈਨੂੰ ਬੇਗਾਨੇ ਤੋਂ ਪੈ ਰਹੀ ਤੂੰ ਸਹਾਰ ਲੈਂਦਾ, ਪਰ ਮੈਨੂੰ ਮਾਰ ਮੇਰੇ ਆਪਣੇ ਤੋਂ ਪੈ ਰਹੀ ਹੈ, ਇਸ ਲਈ ਮੈਂ ਰੋਂਦਾ। ਇਸ ਲਈ ਮਹਾਰਾਜ ਕਹਿੰਦੇ ਆ ਵੀ ਇਹ ਜਗਤ ਦੀ ਪ੍ਰੀਤ ਹੀ ਇੱਦਾਂ ਦੀ ਹੈ, ਇਹ ਜਗਤ ਦਾ ਵਿਵਹਾਰ ਹੀ ਇਸ ਤਰ੍ਹਾਂ ਦਾ ਹੈ, ਇਹ ਦੁਨੀਆ ਹੋਈ ਇਸ ਤਰ੍ਹਾਂ ਦੀ ਗਈ ਹੈ, ਆਪਣੇ ਸਵਾਰਥ ਆਪਣੇ ਮਤਲਬ ਵਾਸਤੇ ਦੁਨੀਆ ਕਿਸੇ ਨੂੰ ਵੀ ਆਪਣਾ ਮਿੱਤਰ ਬਣਾ ਸਕਦੀ ਹੈ, ਕਿਸੇ ਨੂੰ ਵੀ ਦੁਸ਼ਮਣ ਬਣਾ ਸਕਦੀ ਹੈ, ਆਪਣਾ ਵੀ ਬਣਾ ਸਕਦੀ, ਬੇਗਾਨਾ ਵੀ ਕਰ ਸਕਦੀ ਹੈ। ਪਰ ਅਸੀਂ ਜੇ ਗੁਰਬਾਣੀ ਦਾ ਅਭਿਆਸ ਕੀਤਾ ਹੋਏਗਾ, ਸਾਨੂੰ ਗੁਰਬਾਣੀ ਨੇ ਗਿਆਨ ਦਿੱਤਾ ਹੈ, ਸਮਝ ਹੋਏਗੀ, ਅਸੀਂ ਡੋਲਾਂਗੇ ਨਹੀਂ, ਘਬਰਾਵਾਂਗੇ ਨਹੀਂ, ਕਿਉਂਕਿ ਮਹਾਰਾਜ ਨੇ ਪਹਿਲਾਂ ਹੀ ਦੱਸਿਆ। ਜੇ ਹੁਣ ਸਾਨੂੰ ਪਤਾ ਹੋਵੇ ਵੀ ਫਲਾਣਾ ਬੰਦਾ ਇਸ ਤਰ੍ਹਾਂ ਦਾ ਹੈ, ਅਤੇ ਜਦੋਂ ਕੋਈ ਹਰਕਤ ਕਰੇ ਤਾਂ ਬੰਦਾ ਕਹਿੰਦਾ ਮੈਨੂੰ ਪਤਾ ਹੀ ਸੀ ਇਹ ਇੱਦਾਂ ਦਾ ਨਿਕਲਣਾ, ਵੀ ਮੈਨੂੰ ਤਾਂ ਪਤਾ ਹੀ ਸੀ। ਹਾਂ, ਜਿਹਨੂੰ ਨਹੀਂ ਪਤਾ ਸੀ ਉਹ ਰੋਏਗਾ ਵੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਇੱਦਾਂ ਦਾ ਨਿਕਲ ਆਏਗਾ। ਗੱਲ ਨੂੰ ਸਮਝਿਓ ਕਿ ਬੰਦੇ ਨੇ ਧੋਖਾ ਦਿੱਤਾ, ਸਾਹਮਣੇ ਵਾਲਾ ਹੱਸ ਕੇ ਕਹਿੰਦਾ ਮੈਨੂੰ ਤਾਂ ਪਤਾ ਹੀ ਸੀ ਇਹਨੇ ਧੋਖਾ ਦੇਣਾ ਕਿਉਂਕਿ ਮੈਂ ਜਾਣਦਾ ਇਹਦੇ ਬਾਰੇ, ਪਰ ਜਿਹਦੇ ਬਾਰੇ ਨਹੀਂ ਸੀ ਜਾਣਦਾ ਉਹ ਰੋਣ ਲੱਗ ਪਿਆ ਵੀ ਇਹ ਤਾਂ ਇੱਦਾਂ ਦਾ ਨਿਕਲੇਗਾ ਮੈਨੂੰ ਪਤਾ ਹੀ ਨਹੀਂ ਸੀ। ਬਸ ਇੰਨਾ ਕੁ ਫਰਕ ਹੈ। ਇਸ ਲਈ ਗੁਰਬਾਣੀ ਨੂੰ ਪੜ੍ਹੋ, ਗੁਰਬਾਣੀ ਨੂੰ ਸਮਝੋ, ਗੁਰਬਾਣੀ ਗਿਆਨ ਦੇ ਰਹੀ ਹੈ। ਗੁਰਬਾਣੀ ਕੇਵਲ ਇਹ ਨਹੀਂ ਕਿ ਪੜ੍ਹ ਪੜ੍ਹ ਗੱਡੀ ਲੱਦੀ ਹੈ, ਗੁਰਬਾਣੀ ਸਾਨੂੰ ਅੰਦਰੋਂ ਉਹ ਜੀਵਨ ਦੇ ਰਹੀ ਹੈ ਜਿਹੜਾ ਜੀਵਨ ਅਸੀਂ ਜਿਉਣਾ, ਅਤੇ ਜਿੱਥੇ ਦੁੱਖ ਔਰ ਸੁੱਖ ਨੂੰ ਇੱਕ ਬਰਾਬਰ ਕਰਨਾ ਹੈ, ਸੱਚ ਔਰ ਝੂਠ ਨੂੰ ਸਮਝਣਾ ਹੈ। ਗੁਰਬਾਣੀ ਇਸ ਲਈ ਸਾਨੂੰ ਮਹਾਰਾਜ ਨੇ ਦਿੱਤੀ ਹੈ ਕਿ ਸਾਨੂੰ ਸੱਚ ਔਰ ਝੂਠ ਦੀ ਸਮਝ ਆ ਜਾਏ। ਇਹ ਦੁਨੀਆਂ ਦੇ ਵਿੱਚ ਸੁੱਖ ਵੇਲੇ ਤੁਹਾਡੇ ਸਾਥੀ ਬਹੁਤ ਹੋ ਜਾਣਗੇ, ਪਰ ਦੁੱਖ ਦੀ ਘੜੀ ਵਿੱਚ ਕੋਈ ਕੋਈ ਹੋਏਗਾ ਜਿਹੜਾ ਤੁਹਾਡਾ ਸਾਥ ਦੇਣ ਵਾਲਾ ਹੈ। ਉਦੋਂ ਹਾਲਾਤ ਬੜੇ ਫਿਰ ਮਾੜੇ ਹੁੰਦੇ ਆ, ਜਦੋਂ ਜਾਂ ਕੋ ਮੁਸ਼ਕਲ ਅੱਤ ਬਣੇ ਢੋਈ ਕੋਈ ਇਹਨਾਂ ਦੇ, ਕੋਈ ਢੋਈ ਦੇਣ ਵਾਲਾ ਸਹਾਰਾ ਦੇਣ ਵਾਲਾ ਨਾ ਹੋਵੇ, ਇਕੱਲਾ ਬੰਦਾ ਬੈਠਾ ਰੋਂਦਾ ਹੈ ਮੈਂ ਫਲਾਣੇ ਨੂੰ ਵੀ ਬੜੀ ਆਸ ਰੱਖੀ ਫਲਾਣੇ ਤੋਂ ਫਲਾਣੇ ਤੋਂ ਫਲਾਣੇ ਤੋਂ, ਪਰ ਢੋਈ ਕੋਈ ਇਹਨਾਂ ਦੇ, ਮੈਨੂੰ ਹੁਣ ਕੋਈ ਢੋਈ ਦੇਣ ਵਾਲਾ ਨਹੀਂ। ਉੱਥੇ ਫਿਰ ਪਰਮੇਸ਼ਵਰ ਵਾਹਿਗੁਰੂ ਜੇ ਯਾਦ ਆਉਂਦਾ ਨਾ ਫਿਰ ਉਹ ਢੋਈ ਦਿੰਦਾ, ਉਹ ਸਹਾਰਾ ਦਿੰਦਾ ਵੀ ਤੂੰ ਡੋਲ ਨਾ, ਤੂੰ ਇਕੱਲਾ ਨਹੀਂ ਹੈ, ਮੈਂ ਤੇਰੇ ਨਾਲ ਹਾਂ, ਤੂੰ ਘਬਰਾ ਨਾ, ਦੁਨੀਆ ਸਾਥ ਛੱਡ ਦੇਗੀ ਤੇਰਾ, ਪਰ ਵਾਹਿਗੁਰੂ ਜੀ ਕਹਿੰਦੇ ਮੈਂ ਤੇਰਾ ਸਾਥ ਨਹੀਂ ਛੱਡਾਂਗਾ। ਇਤਿਹਾਸ ਗਵਾਹ ਹੈ, ਹਰ ਸਾਲ ਰਿਪੀਟ ਹੁੰਦਾ, ਜਦੋਂ ਮਾਤਾ ਜੀ ਅਤੇ ਸਾਹਿਬਜ਼ਾਦੇ ਗੰਗੂ ਦੇ ਘਰ ਦੇ ਵਿੱਚ ਉਸ ਚੰਦੂ ਦੇ ਘਰ ਦੇ ਵਿੱਚ ਜਾਂਦੇ ਆ ਗੰਗੂ ਦੇ ਸੌਰੀ ਮਾਫ਼ ਕਰਨਾ ਗੰਗੂ ਦੇ ਘਰ ਵਿੱਚ ਜਦੋਂ ਜਾਂਦੇ ਆ ਤੇ ਉਹ ਕਿੰਨਾ ਮਿੱਠਾ ਪਿਆਰਾ ਹੋ ਕੇ ਲੈ ਕੇ ਆਉਂਦਾ ਜਿਹੜਾ ਜਿਸ ਘਰ ਦਾ ਨਮਕ ਖਾਧਾ ਹੈ ਉਹਨੂੰ ਪਤਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਾਤਾ ਜੀ ਆ ਪਤਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰੋਂ ਆ ਜਿਨ੍ਹਾਂ ਨੇ ਤਿਲਕ ਤੇ ਜੰਜੂ ਦਾ ਰਖਵਾਲਾ ਬਣ ਕੇ ਸ਼ਹਾਦਤ ਦਿੱਤੀ ਹੈ ਉਹ ਭੁੱਲ ਗਿਆ ਗੰਗੂ ਮਿੱਠਾ ਪਿਆਰਾ ਹੋ ਕੇ ਘਰ ਲੈ ਕੇ ਆਉਂਦਾ ਹੈ ਕਮਰਾ ਖੋਲਦਾ ਮੰਜਾ ਦਿੰਦਾ ਰਹਿਣ ਵਾਸਤੇ ਵੀ ਇਸ ਤੇ ਆਰਾਮ ਕਰੋ ਤੁਸੀਂ ਪਰ ਜਦੋਂ ਉਹ ਮੋਹਰਾਂ ਦੀ ਥੈਲੀ ਜਿਹੜੀ ਸੀ ਉਹ ਲੈ ਲਈ ਤੇ ਮਾਤਾ ਜੀ ਨੇ ਸੱਚ ਬੋਲਿਆ ਉਸੇ ਵੇਲੇ ਬੋਲੀ ਬਦਲ ਗਈ ਉਸੇ ਵੇਲੇ ਜਿਹੜਾ ਇਹਦੀ ਚਾਲ ਬਦਲ ਗਈ ਰੰਗ ਢੰਗ ਬਦਲ ਗਿਆ ਜਿਹੜਾ ਮਿੱਠਾ ਪਿਆਰਾ ਹੋ ਕੇ ਬੋਲਦਾ ਸੀ ਉਹੀ ਕੌੜਾ ਬੋਲਣ ਲੱਗ ਪਿਆ ਜਦੋਂ ਮਾਤਾ ਜੀ ਨੇ ਕਿਹਾ ਕਿ ਗੰਗੂ ਜੇ ਤੈਨੂੰ ਮੋਹਰਾਂ ਚਾਹੀਦੀਆਂ ਸੀ ਮੰਗ ਕੇ ਲੈ ਲੈਂਦਾ ਚੋਰੀ ਕਰਨ ਦੀ ਕੀ ਲੋੜ ਸੀ ਉਸੇ ਵੇਲੇ ਸ਼ਬਦਾਵਲੀ ਬਦਲ ਗਈ ਮਾਤਾ ਜੀ ਨੂੰ ਬੜੇ ਖਰੀਆਂ ਖਰੀਆਂ ਸੁਣਾਉਣ ਲੱਗ ਪਿਆ ਜਿਹੜਾ ਹੱਥ ਜੋੜ ਕੇ ਘਰ ਲੈ ਕੇ ਆਉਂਦਾ ਉਹ ਹੱਥ ਕੜੀਆਂ ਪਵਾ ਕੇ ਘਰੋਂ ਬਾਹਰ ਕੱਢਦਾ ਆਹ ਹੈ ਜਗਤ ਮੈਂ ਝੂਠੀ ਦੇਖੀ ਪ੍ਰੀਤ ਕਿਉਂਕਿ ਆਪਣੇ ਸਵਾਰਥ ਆਪਣੇ ਮਤਲਬ ਲਈ ਜੁੜਿਆ ਹੋਇਆ ਨਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਸਮਝਾਉਂਦੇ ਆ ਕਹਿਣ ਲੱਗੇ ਧਿਆਨ ਰੱਖਿਓ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁੱਖ ਸਿਉਂ ਸਭ ਲਾਗੇ ਸਾਰੇ ਆਪੋ ਆਪਣੇ ਸੁੱਖ ਨਾਲ ਹੀ ਜੁੜੇ ਹੋਏ ਆ ਵੀ ਮੈਨੂੰ ਇਹਦੇ ਤੋਂ ਆਹ ਸੁੱਖ ਮਿਲ ਰਿਹਾ ਮੈਨੂੰ ਇਹਦੇ ਤੋਂ ਆਹ ਸੁੱਖ ਮਿਲ ਰਿਹਾ ਮੈਨੂੰ ਇਹਦੇ ਤੋਂ ਆਹ ਸੁੱਖ ਮਿਲ ਰਿਹਾ ਸਭ ਆਪੋ ਆਪਣੇ ਸੁੱਖ ਨਾਲ ਜੁੜੇ ਹੋਏ ਆ ਆਪਣੇ ਹੀ ਸੁੱਖ ਸਿਉਂ ਸਭ ਲਾਗੇ ਕਿਆ ਦਾਰਾ ਕਿਆ ਮੀਤ ਮਾਰੇ ਕਹਿੰਦੇ ਕੀ ਇਸਤਰੀ ਤੇ ਕੀ ਮਿੱਤਰ ਸਾਰੇ ਹੀ ਇਹਦੇ ਵਿੱਚ ਸਾਰੇ ਹੀ ਆ ਗਏ ਸਭ ਕਹਿੰਦੇ ਕੀ ਇਸਤਰੀ ਤੇ ਕੀ ਮਿੱਤਰ ਸਭ ਆਪੋ ਆਪਣੇ ਸੁੱਖ ਨਾਲ ਜੁੜੇ ਹੋਏ ਆ ਤੇ ਜੇ ਤੁਹਾਡੇ ਕੋਲੋਂ ਕੁਝ ਸੁੱਖ ਨਹੀਂ ਮਿਲ ਰਿਹਾ ਸਾਰੇ ਰਿਸ਼ਤੇ ਖਤਮ ਹੋ ਜਾਣਗੇ ਮਿੱਤਰ ਦੋਸਤੀ ਸਭ ਖਤਮ ਹੋ ਜਾਏਗੀ ਕਿਉਂਕਿ ਇਹ ਸੁੱਖ ਨਾਲ ਜੁੜੇ ਸੀ ਸੁੱਖ ਤੁਹਾਡੇ ਕੋਲ ਹੈ ਨਹੀਂ ਹੁਣ ਜੁੜਨਾ ਕਿਹਨੇ ਆ ਪਰ ਉਹ ਸਾਡੇ ਨਾਲ ਜਿਹੜਾ ਔੜਕ ਤੱਕ ਨਿਭਣ ਵਾਲਾ ਨਾ ਇੱਕੋ ਹੀ ਹੈ ਸੱਜਣ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਉਹ ਜਿਹੜਾ ਸੱਚਾ ਸੱਜਣ ਹੈ ਨਾ ਉਹ ਸਾਡੇ ਦੁੱਖ ਵਿੱਚ ਵੀ ਨਾਲ ਹੈ ਤੇ ਸਾਡੇ ਸੁੱਖ ਵਿੱਚ ਵੀ ਨਾਲ ਹੈ ਇਸ ਲਈ ਅਸੀਂ ਮਾਣ ਰੱਖ ਕੇ ਕਹਿੰਦੇ ਹਾਂ ਕਿ ਵਾਹਿਗੁਰੂ ਜੀ ਦੁਨੀਆਂ ਮੇਰੇ ਦੁੱਖ ਸੁੱਖ ਵਿੱਚ ਨਾਲ ਨਾ ਹੋਵੇ ਪਰ ਮੈਨੂੰ ਭਰੋਸਾ ਹੈ ਕਿ ਤੂੰ ਮੇਰੇ ਸੁੱਖ ਵਿੱਚ ਵੀ ਨਾਲ ਮੇਰੇ ਦੁੱਖ ਵਿੱਚ ਵੀ ਨਾਲ ਮੈਂ ਕਿਸੇ ਅੱਗੇ ਨਹੀਂ ਗਿੜਗਿੜਾਉਂਦਾ ਰੋਂਦਾ ਮੈਂ ਸਿਰਫ ਤੇਰੇ ਅੱਗੇ ਬੇਨਤੀ ਕਰਦਾ ਮੈਂ ਹੋਰ ਥਾਓ ਨਾਹੀਂ ਜਿਸ ਪੈ ਕਰੋ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਤੁਝ ਹੀ ਤੇ ਲੋਕ ਤੇ ਇਸ ਤਰ੍ਹਾਂ ਦੀ ਹਾਲਤ ਹੋ ਚੁੱਕੀ ਹੈ ਤੁਸੀਂ ਕਿਸੇ ਨੂੰ ਆਪਣਾ ਦੁੱਖ ਸੁਣਾ ਕੇ ਆਓਗੇ ਨਾ ਮਾੜਾ ਜਿਹਾ ਪਾਸਾ ਵੱਟ ਕੇ ਤੁਸੀਂ ਮੂੰਹ ਫੇਰ ਕੇ ਜਾਓ ਨਾਲ ਹੀ ਪਿੱਠ ਪਿੱਛੇ ਲੋਕ ਤੁਹਾਡੇ ਦੁੱਖ ਨੂੰ ਸੁਣ ਕੇ ਉਹ ਮਜ਼ਾਕ ਬਣਾਉਂਦੇ ਆ ਹੱਸਦੇ ਆ ਤੁਸੀਂ ਰੋ ਕੇ ਦੁੱਖ ਸੁਣਾਇਆ ਮਾੜਾ ਜਿਹਾ ਪਾਸਾ ਵੱਟ ਕੇ ਤੁਸੀਂ ਗਏ ਉਸੇ ਵੇਲੇ ਉਹ ਤੁਹਾਡੇ ਦੁੱਖ ਤੇ ਪਤਾ ਨਹੀਂ ਕਿੰਨੇ ਤਰ੍ਹਾਂ ਦੀਆਂ ਗੱਲਾਂ ਬਣਾ ਦੇਣਗੇ ਹੱਸਣਗੇ ਮਜ਼ਾਕ ਬਣਾਉਣਗੇ ਕਿਉਂਕਿ ਉਹ ਦੁੱਖ ਨੂੰ ਸਮਝ ਨਹੀਂ ਸਕੇ ਪਰ ਮੇਰੇ ਵਾਹਿਗੁਰੂ ਜੀ ਦੁੱਖ ਸੁੱਖ ਵਿੱਚ ਨਾਲ ਹੈ ਹੁੰਦੇ ਆ ਕਿਉਂ ਕਿਉਂਕਿ ਉਹ ਸਾਡੇ ਦੁੱਖ ਨੂੰ ਸਮਝਦੇ ਆ ਇਸ ਲਈ ਮੈਂ ਹੋਰ ਥਾਂ ਨਾਹੀਂ ਜਿਸ ਪੈ ਕਰੋ ਬੇਨੰਤੀ ਹੇ ਵਾਹਿਗੁਰੂ ਇੱਕ ਤੂੰ ਹੀ ਸਾਡਾ ਆਸਰਾ ਤੇ ਸਹਾਰਾ ਹੈ ਭਗਤ ਸਾਹਿਬਾਨ ਐਵੇਂ ਥੋੜ੍ਹੀ ਕਹਿੰਦੇ ਆ ਸਾਚੀ ਪ੍ਰੀਤ ਹਮ ਤੁਮ ਸਿਉਂ ਜੋਰੀ ਤੁਮ ਸਿਉਂ ਜੋਰ ਅਵਰ ਸੰਗ ਤੋਰੀ ਕਿਉਂ ਤੋੜ ਦਿੱਤੀ ਕਿਉਂਕਿ ਜਗਤ ਮੈਂ ਝੂਠੀ ਦੇਖੀ ਪ੍ਰੀਤ ਹੇ ਵਾਹਿਗੁਰੂ ਤੇਰੇ ਨਾਲ ਅਸੀਂ ਸੱਚੀ ਪ੍ਰੀਤ ਪਾ ਲਈ ਹੈ ਕਿਉਂਕਿ ਤੂੰ ਦੁੱਖ ਦਾ ਵੀ ਸਾਥੀ ਹੈ ਤੇ ਸੁੱਖ ਦਾ ਵੀ ਸਾਥੀ ਹੈ ਤੂੰ ਇਸ ਜਿੰਦ ਦਾ ਇਸ ਜਨਮ ਤੋਂ ਪਹਿਲਾਂ ਦਾ ਵੀ ਸਾਥੀ ਹੈ ਤੇ ਇਹ ਸਰੀਰ ਸਾਥ ਛੱਡ ਦੇਗਾ ਤਾਂ ਵੀ ਤੂੰ ਇਹਦਾ ਸਾਥੀ ਹੈ ਉਹ ਸਦਾ ਅੰਗ ਸੰਗ ਹੈ, ਹਰ ਵੇਲੇ ਨਾਲ ਹੈ। ਪਰ ਸਾਨੂੰ ਭਰੋਸਾ ਦੁਨੀਆਂ 'ਤੇ ਜ਼ਿਆਦਾ ਹੈ ਅਤੇ ਮਾਲਕ 'ਤੇ ਥੋੜ੍ਹਾ ਹੈ। ਅਸੀਂ ਕਹਿੰਦੇ ਦੁਨੀਆਂ ਸਾਡਾ ਸਾਥ ਜ਼ਿਆਦਾ ਦੇਵੇਗੀ, ਪਰ ਨਹੀਂ। ਪਤਾ ਉਦੋਂ ਲੱਗਦਾ ਜਦੋਂ ਮੁਸ਼ਕਲ ਦੀ ਘੜੀ ਵਿੱਚ ਕੋਈ ਵੀ ਬਾਹ ਨਹੀਂ ਫੜਦਾ। ਇੱਕ ਦਿਨ ਕਿਹਾ ਸੀ ਨਾ ਕਿ ਜਦੋਂ ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧ ਆਈ, ਜਦੋਂ ਭਰੀ ਸਭਾ ਦੇ ਵਿੱਚ ਦਰੋਪਦੀ, ਅਤੇ ਉਸ ਵੇਲੇ ਦੁਰਯੋਧਨ ਵੱਲੋਂ ਜੋ ਹਰਕਤਾਂ ਕਰਤੂਤਾਂ ਕਰਵਾਈਆਂ ਜਾ ਰਹੀਆਂ, ਉਹ ਹਰ ਇੱਕ ਅੱਗੇ ਗਿੜਗਿੜਾ ਰਹੀ ਹੈ, ਹਰ ਇੱਕ ਅੱਗੇ ਰੋ ਰਹੀ ਹੈ। ਕਿਉਂਕਿ ਉਹਨੂੰ ਭਰੋਸਾ ਸੀ ਕਿ ਪਿਤਾ ਮਾਂ ਬੈਠੇ ਆ, ਰਿਸ਼ੀ ਮੁਨੀ ਬੈਠੇ ਆ, ਮੇਰੇ ਵੱਡੇ ਬਜ਼ੁਰਗ ਬੈਠੇ ਆ, ਇਹ ਮੈਨੂੰ ਇਸ ਭਰੀ ਸਭਾ ਦੇ ਵਿੱਚ ਨਗਨ ਨਹੀਂ ਹੋਣ ਦੇਣਗੇ। ਭਰੋਸਾ ਸੀ ਨਾ ਉਹਨੂੰ, ਵਿਸ਼ਵਾਸ ਸੀ। ਪਰ ਇੱਕ ਇੱਕ ਭਰੋਸਾ ਟੁੱਟਦਾ ਗਿਆ ਜਦੋਂ ਨੀਵੀਆਂ ਪੈ ਗਈਆਂ, ਅੱਖਾਂ ਨੀਵੀਆਂ ਹੋ ਗਈਆਂ, ਬਾਂਹ ਪਕੜਨ ਦੀ ਬਜਾਏ ਉਹਦੀ ਪੱਤ ਢੱਕਣ ਦੀ ਬਜਾਏ ਕਹਿੰਦੇ ਨੇ ਹੱਥ 'ਤੇ ਹੱਥ ਧਰ ਰੱਖ ਕੇ ਬੈਠੇ ਆ ਅਤੇ ਨੀਵੀਆਂ ਪਾ ਕੇ ਅਸੀਂ ਕੁਛ ਨਹੀਂ ਕਰ ਸਕਦੇ। ਜਦੋਂ ਸਾਰੇ ਭਰੋਸੇ ਵਾਰੀ ਵਾਰੀ ਵਾਰੀ ਵਾਰੀ ਟੁੱਟ ਗਏ, ਪੰਜਾਂ ਤੋਂ ਵੀ ਭਰੋਸਾ ਉੱਠ ਗਿਆ, ਕਿਉਂਕਿ ਜਿਨ੍ਹਾਂ ਪੰਜਾਂ 'ਤੇ ਭਰੋਸਾ ਸੀ ਉਹਨਾਂ ਨੇ ਤਾਂ ਜੂਏ 'ਤੇ ਦਾਅ 'ਤੇ ਲਾ ਦਿੱਤਾ, ਉਹਨਾਂ ਕਰਕੇ ਹੀ ਤਾਂ ਭਰੀ ਸਭਾ 'ਚ ਅੱਜ ਇਹ ਹਾਲਾਤ ਬਣ ਗਏ ਆ। ਅਤੇ ਜਦੋਂ ਸਾਰਿਆਂ ਤੋਂ ਭਰੋਸਾ ਉੱਠ ਗਿਆ ਵੀ ਕੋਈ ਆਪਣਾ ਨਹੀਂ ਹੈ, ਸਭ ਬੇਗਾਨੇ ਹੋ ਗਏ ਨੇ ਹੁਣ, ਉਦੋਂ ਫਿਰ ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧ ਆਈ, ਫਿਰ ਉਹਨੂੰ ਸੁਧ ਆਈ, ਹੁਣ ਇੱਕੋ ਹੀ ਹੈ ਜਿਹੜਾ ਮੈਨੂੰ ਬਚਾ ਸਕਦਾ, ਇੱਕੋ ਹੀ ਹੈ ਜਿਹੜਾ ਹੁਣ ਮੇਰੀ ਪੱਤ ਮੇਰੀ ਇੱਜ਼ਤ ਰੱਖ ਸਕਦਾ। ਫਿਰ ਜਦੋਂ ਉਹ ਯਾਦ ਆਉਂਦਾ, ਅਰਦਾਸ ਹੁੰਦੀ ਹੈ, ਉਦੋਂ ਹੀ ਫਿਰ ਪੱਤ ਰੱਖਣੀ ਸ਼ੁਰੂ, ਉਦੋਂ ਹੀ ਸਹਾਰਾ ਮਿਲ ਗਿਆ, ਭਰੀ ਸਭਾ ਦੇ ਵਿੱਚ ਬਚਾ ਲਿਆ। ਫਿਰ ਉਹਨੇ ਆਖਿਆ ਵੀ ਮੇਰਾ ਇੱਕ ਰੋਸ ਹੈ, ਹੇ ਰੱਬ ਜੀ ਇੱਕ ਰੋਸ ਹੈ ਕਿ ਇੰਨਾ ਟਾਈਮ ਕਿਉਂ, ਮੈਂ ਕਦੋਂ ਦੀ ਰੋਂਦੀ ਪਈ ਹਾਂ, ਮੈਂ ਕਦੋਂ ਦੀ ਕੁਰਲਾ ਰਹੀ ਹਾਂ, ਰੋ ਰਹੀ ਹਾਂ, ਪੁਕਾਰ ਕਰ ਰਹੀ ਹਾਂ, ਇੰਨਾ ਟਾਈਮ ਕਿਉਂ? ਕਹਿੰਦੇ ਰੱਬ ਜੀ ਨੇ ਆਖਿਆ ਤੂੰ ਮੇਰੇ 'ਤੇ ਭਰੋਸਾ ਹੀ ਲਾਸਟ 'ਤੇ ਜਾ ਕੇ ਕੀਤਾ, ਪਹਿਲਾਂ ਤੂੰ ਮੇਰੇ 'ਤੇ ਭਰੋਸਾ ਕੀਤਾ ਹੀ ਨਹੀਂ, ਕਿਉਂਕਿ ਤੈਨੂੰ ਭਰੋਸਾ ਇਸ ਭਰੀ ਸਭਾ ਵਿੱਚ ਬੈਠਿਆਂ 'ਤੇ ਸੀ ਕਿ ਇਹ ਮੇਰੀ ਪੱਤ ਜ਼ਰੂਰ ਰੱਖਣਗੇ। ਪਰ ਜਦੋਂ ਸਾਰੇ ਸੱਬੋ ਭੱਜੇ ਆਸਰਾ, ਜਦੋਂ ਸਾਰੇ ਆਸਰੇ ਟੁੱਟ ਭੱਜ ਗਏ, ਫਿਰ ਤੈਨੂੰ ਮੇਰੀ ਯਾਦ ਆਈ, ਜਦੋਂ ਮੇਰੀ ਯਾਦ ਆਈ ਮੈਂ ਤੇਰੇ ਉਸੇ ਵੇਲੇ ਤੇਰਾ ਸਹਾਰਾ ਬਣ ਗਿਆ। ਪਰ ਸਾਡੀ ਹਾਲਤ ਇਹ ਹੈ ਕਿ ਅਸੀਂ ਉਸ ਮਾਲਕ 'ਤੇ ਭਰੋਸਾ ਨਹੀਂ ਕਰ ਪਾ ਰਹੇ। ਸਾਡਾ ਵਾਹਿਗੁਰੂ 'ਤੇ ਭਰੋਸਾ, ਪੜ੍ਹਦੇ ਜ਼ਰੂਰ ਹਾਂ ਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ, ਅਤੇ ਜਦੋਂ ਅਸੀਂ ਦੁਨੀਆ 'ਤੇ ਭਰੋਸਾ ਰੱਖ ਕੇ ਦੁਨੀਆ ਅੱਗੇ ਰੋਂਦੇ ਹਾਂ, ਫਿਰ ਉਦੋਂ ਕਿੱਥੇ ਜਾਂਦਾ ਵੀ ਗੁਰ ਮੇਰੇ ਸੰਗ ਸਦਾ ਹੈ ਨਾਲੇ, ਫਿਰ ਗੁਰੂ ਅੱਗੇ ਪੁਕਾਰ ਹੋਣੀ ਚਾਹੀਦੀ ਹੈ ਨਾ। ਇਸ ਵਾਸਤੇ ਮਹਾਰਾਜ ਜੀ ਕਹਿੰਦੇ ਆ ਜਗਤ ਦੀ ਪ੍ਰੀਤ ਹੈ ਪ੍ਰਿਥੀ ਚੰਦ ਗੁਰੂ ਰਾਮਦਾਸ ਮਹਾਰਾਜ ਕੋਲ। ਕਿਹੜਾ ਕਿਹੜਾ ਪੱਖ ਆਪ ਜੀ ਦੇ ਸਾਹਮਣੇ ਰੱਖਾਂ, ਸਿਰਫ ਇੱਕੋ ਹੀ ਪੰਗਤੀ ਲੈ ਕੇ, ਪ੍ਰਿਥੀ ਚੰਦ ਕਿੰਨਾ ਮਿੱਠਾ ਪਿਆਰਾ, ਹਾਲਾਂਕਿ ਪਿਓ ਪੁੱਤਰ ਦਾ ਰਿਸ਼ਤਾ ਹੈ, ਬਲੱਡ ਰਿਲੇਸ਼ਨ ਹੈ, ਕਿੰਨਾ ਮਿੱਠਾ ਪਿਆਰਾ ਹੋ ਰਿਹਾ ਹੈ, ਕਿੰਨਾ ਮਿੱਠਾ ਪਿਆਰਾ, ਕਿਉਂਕਿ ਪਤਾ ਸੀ ਸਾਰਾ ਕੁਛ ਮੈਨੂੰ ਮਿਲਣਾ, ਇਹ ਗੱਦੀ ਵੀ ਮੈਨੂੰ ਮਿਲਣੀ ਹੈ, ਪਦਾਰਥ ਵੀ ਮੈਨੂੰ ਮਿਲਣੇ ਆ। ਪਰ ਜਿਸ ਦਿਨ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਨੇ ਗੁਰਤਾ ਗੱਦੀ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਦੇ ਦਿੱਤੀ, ਉਸੇ ਵੇਲੇ ਸ਼ਬਦਾਵਲੀ ਬਦਲ ਗਈ, ਬੋਲੀ ਬਦਲ ਗਈ। ਜਿਹੜਾ ਮਿੱਠਾ ਪਿਆਰਾ ਹੋ ਕੇ ਹਰ ਵੇਲੇ ਚਰਨਾਂ 'ਚ ਬੈਠਾ ਰਹਿੰਦਾ ਸੀ, ਕੌੜਾ ਬੋਲਣ ਲੱਗ ਪਿਆ, ਲੜਨ ਲੱਗ ਪਿਆ, ਝਗੜਾ ਕਰਨ ਲੱਗ ਪਿਆ। ਫਿਰ ਮਹਾਰਾਜ ਨੇ ਕਿਹਾ ਕਾਹੇ ਪੂਤ ਝਗਰਤ ਹੋ ਸੰਗ ਬਾਪ, ਬਸ ਇੰਨਾ ਹੀ ਪਿਆਰ ਸੀ, ਇਹ ਅੰਦਰ ਸਵਾਰਥ ਸੀ ਨਾ ਤੇਰੇ ਅੰਦਰ, ਇਹ ਤੇਰੇ ਅੰਦਰ ਇੱਕ ਸਵਾਰਥ ਸੀ ਕਿ ਤੂੰ ਇਸ ਲਈ ਨੇੜੇ ਹੋ ਕੇ ਜੁੜਿਆ ਸੀ ਕਿ ਮੈਨੂੰ ਗੱਦੀ ਮਿਲੇਗੀ, ਪਦਾਰਥ ਮਿਲਣਗੇ, ਜਦੋਂ ਨਹੀਂ ਮਿਲੇ ਉਸੇ ਵੇਲੇ ਬੋਲੀ ਬਦਲ ਗਈ। ਹੁਣ ਕੌੜਾ ਬੋਲਦਾ, ਰੋਜ਼ ਲੜਦਾ, ਝਗੜਦਾ, ਅਤੇ ਚਲੋ ਗੁਰੂ ਪਾਤਸ਼ਾਹ ਨਾਲ ਤਾਂ ਲੜਦਾ ਹੀ ਰਿਹਾ, ਅਤੇ ਗੁਰੂ ਅਰਜਨ ਦੇ ਮਹਾਰਾਜ ਨਾਲ ਕੀ ਕੀਤਾ, ਹਾਲਾਂਕਿ ਸਕਾ ਭਰਾ ਹੈ, ਕੀ ਕੀਤਾ? ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਉਸ ਵੇਲੇ ਇਹ ਦੋਵੇਂ ਜਣੇ ਰਲ ਕੇ ਕੀ ਕਰਦੇ ਆ, ਪ੍ਰਿਥੀ ਚੰਦ ਅਤੇ ਬੀਬੀ ਕਰਮੋ ਜਿਹੜੀ ਆ ਉਹ ਕਿਸ ਹੱਦ ਤੱਕ ਉਤਰ ਆਉਂਦੇ ਆ। ਇਸ ਲਈ ਜਿਹਦੇ ਅੰਦਰ ਸਵਾਰਥ ਹੈ, ਜਿਹੜੇ ਸਵਾਰਥੀ ਲੋਕ ਹੁੰਦੇ ਆ ਨਾ, ਉਹ ਕਿਸੇ ਵੇਲੇ ਵੀ ਰੰਗ ਬਦਲ ਸਕਦੇ ਆ, ਕਿਸੇ ਵੇਲੇ ਵੀ, ਉਹਨਾਂ 'ਤੇ ਭਰੋਸਾ ਨਹੀਂ ਕੀਤਾ। ਹਾਂ ਜੇ ਕਰਦੇ ਹਾਂ ਤਾਂ ਫਿਰ ਰੋਣਾ, ਹੋਰ ਕੁਛ ਵੀ ਨਹੀਂ। ਇਸ ਲਈ ਮਹਾਰਾਜ ਜੀ ਕਹਿੰਦੇ ਆ, ਜਗਤ ਮੈਂ ਝੂਠੀ ਦੇਖੀ, ਪ੍ਰੀਤ ਆਪਣੇ ਹੀ ਸੁੱਖ ਸਿਉਂ ਸਭ ਲਾਗੇ। ਆਪਣੇ ਸਾਰੇ ਆਪੋ ਆਪਣੇ ਸੁੱਖ ਕਰਕੇ ਹੀ ਜੁੜੇ ਹੋਏ ਆ, ਜੇ ਸੁੱਖ ਨਹੀਂ ਹੈ ਤਾਂ ਕੋਈ ਕਿਸੇ ਦਾ ਨਹੀਂ ਹੈ। ਕਿਆ ਦਾਰਾ ਕਿਆ ਮੀਤ, ਮਹਾਰਾਜ ਕਹਿੰਦੇ ਕੀ ਇਸਤਰੀ ਅਤੇ ਕੀ ਮਿੱਤਰ, ਸਾਰੇ ਹੀ ਆ ਗਏ ਇਹਦੇ ਵਿੱਚ, ਜਿੰਨੇ ਵੀ ਸੰਬੰਧ ਨੇ ਰਿਸ਼ਤੇ ਨੇ ਉਹ ਸਾਰੇ ਹੀ ਆ ਗਏ। ਮਹਾਰਾਜ ਕਹਿੰਦੇ ਮਿੱਤਰ ਤੋਂ ਲੈ ਕੇ ਇਸਤਰੀ ਤੱਕ ਇਹ ਸਾਰੇ ਜਿਹੜੇ ਨੇ ਇਹ ਸੰਸਾਰ ਦੀ ਹਾਲਤ ਹੈ। ਹਾਂ ਵਿਰਲੇ ਵਿਰਲੇ ਹੋਣਗੇ ਜਿਹੜੇ ਸਵਾਰਥੀ ਨਹੀਂ ਹੈ, ਜਿਹੜੇ ਸਵਾਰਥ ਨਹੀਂ ਰੱਖਦੇ, ਪਰ ਜਗਤ ਦੀ ਜੋ ਹਾਲਤ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਸ ਸ਼ਬਦ ਦੇ ਰਾਹੀਂ ਬਿਆਨ ਕਰਕੇ ਸਾਨੂੰ ਸਮਝਾਉਣ ਦਾ ਯਤਨ ਕਰਦੇ ਹਨ।
1: ਮੇਰੋ ਮੇਰੋ ਸਭ ਕਹਿਤ ਹੈ ਹਿਤ।

0: ਸਭ ਕਹਿਤ ਹੈ, ਸਾਰੇ ਹੀ ਕਹਿ ਰਹੇ ਨੇ ਇਹ ਮੇਰਾ ਹੈ, ਇਹ ਮੇਰਾ ਹੈ, ਇਹ ਮੇਰਾ ਹੈ। ਹਿਤ ਸਿਉਂ ਬੰਧ ਹੋ ਚੀਤ, ਤੂੰ ਆਪਣੇ ਚਿੱਤ ਵਿੱਚ ਉਹਨਾਂ ਦਾ ਹਿੱਤ ਪ੍ਰੇਮ ਜਿਹੜਾ ਸੀ ਉਹ ਪਾ ਕੇ ਉਹਨਾਂ ਦੇ ਪ੍ਰੇਮ ਬੰਧਨ ਵਿੱਚ ਤੂੰ ਬੰਧਿਆ ਗਿਆ, ਕਿਉਂਕਿ ਉਹ ਕਹਿ ਇੰਨੇ ਪਿਆਰ ਨਾਲ ਭਿੱਜ ਕੇ ਕਹਿ ਰਹੇ ਆ ਇਹ ਮੇਰਾ ਹੈ, ਇਹ ਮੇਰਾ ਹੈ, ਇਹ ਮੇਰਾ ਹੈ, ਮੈਂ ਇਹਦੇ ਤੋਂ ਸਾਰਾ ਕੁਛ ਵਾਰਦਿਆਂ, ਮੈਂ ਤੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖਲੋਤਾ ਹੋਇਆਂ, ਤੈਨੂੰ ਕਿਤੇ ਵੀ ਕਿਤੇ ਲੋੜ ਪਈ ਤੂੰ ਮੈਨੂੰ ਯਾਦ ਕਰ ਲਈ। ਕਹਿੰਦੇ ਨੇ ਤੂੰ ਵੀ ਚਿੱਤ ਵਿੱਚ ਉਹਨਾਂ ਨਾਲ ਹਿੱਤ ਪਾ ਕੇ ਬੈਠ ਗਿਆ। ਹਿੱਤ ਸਿਉਂ, ਸਿਉਂ ਮਤਲਬ ਨਾਲ, ਪ੍ਰੇਮ ਨਾਲ, ਪਰ ਹੈ ਕੀ ਸੀ ਅੰਤ ਕਾਲ ਸੰਗੀ ਨਹਿ ਕੋ, ਇਹ ਅਚਰਜ ਹੈ ਰੀਤ। ਇਹੀ ਤਾਂ ਕੁਝ ਜਗਤ ਦੀ ਰੀਤ ਹੈ ਹੈਰਾਨ ਕਰ ਦੇਣ ਵਾਲੀ, ਅਚਰਜ ਹੈਰਾਨ ਕਰ ਦੇਣ ਵਾਲੀ ਰੀਤ ਹੈ ਇਹ ਦੁਨੀਆ ਦੀ, ਇਸ ਜਗਤ ਦੀ, ਕਿ ਜਿਹੜੇ ਭਰੋਸਾ ਸਾਨੂੰ ਦਵਾ ਰਹੇ ਆ। ਇਸ ਗੱਲ ਨੂੰ ਥੋੜ੍ਹਾ ਸਮਝ ਲਿਓ, ਮੇਰੋ ਮੇਰੋ ਸਭੈ ਕਹਿਤ ਹੈ, ਵੀ ਮੈਂ ਤੇਰੇ ਨਾਲ ਹਾਂ ਤੂੰ ਚਿੰਤਾ ਨਾ ਕਰ, ਮੈਂ ਤੇਰੇ ਨਾਲ ਹਾਂ ਤੂੰ ਚਿੰਤਾ ਨਾ ਕਰ, ਤੂੰ ਫਿਕਰ ਨਾ ਕਰ। ਅਤੇ ਜਦੋਂ ਤੱਕ ਮੇਰੀ ਜ਼ਿੰਦਗੀ 'ਚ ਕੋਈ ਸਮਾਂ ਔਖਾ ਆਉਣਾ, ਉਹਨੇ ਪਤਾ ਨਹੀਂ ਰਹਿਣਾ ਕਿ ਨਹੀਂ ਰਹਿਣਾ, ਕੀ ਪਤਾ ਉਹ ਦੁਨੀਆ ਪਹਿਲਾਂ ਛੱਡ ਕੇ ਚਲਾ ਜਾਏ। ਉਹ ਦੁਨੀਆ ਤੋਂ ਪਹਿਲਾਂ ਜਿਹੜਾ ਮੈਨੂੰ ਪੂਰਾ ਭਰੋਸਾ ਦਵਾਉਂਦਾ ਸੀ, ਉਹ ਮੇਰੇ ਔਖੇ ਸਮੇਂ ਆਉਣ ਤੋਂ ਪਹਿਲਾਂ ਹੀ ਦੁਨੀਆ ਤੋਂ ਤੁਰ ਗਿਆ। ਅਤੇ ਜਦੋਂ ਔਖਾ ਸਮਾਂ ਆਇਆ, ਫਿਰ ਬੰਦਾ ਕਹਿੰਦਾ ਵੀ ਉਹ ਫਲਾਣਾ ਬੰਦਾ ਮੈਨੂੰ ਕਹਿੰਦਾ ਸੀ, ਪਰ ਉਹ ਪਹਿਲਾਂ ਆਪ ਹੀ ਦੁਨੀਆ ਤੋਂ ਤੁਰ ਗਿਆ। ਸੰਗੀ ਨਹੀਂ ਹੈ ਨਾ ਕੋਈ, ਕੋਈ ਦਾਅਵਾ ਕਰ ਸਕਦਾ ਕਿ ਜਿੰਨਾ ਚਿਰ ਤੂੰ ਜ਼ਿੰਦਗੀ ਵਿੱਚ ਜਿਹੜਾ ਜਿਉਣਾ, ਉਨਾ ਚਿਰ ਮੈਂ ਤੇਰੇ ਨਾਲ ਨਾਲ ਚੱਲਾਂਗਾ। ਇੱਥੇ ਤਾਂ ਪਤਾ ਹੀ ਨਹੀਂ ਕਿਹਦਾ ਸਾਥ ਕਦੋਂ ਛੁੱਟ ਜਾਣਾ। ਸੰਗ ਸਖਾ ਸਭ ਤੱਜ ਗਏ। ਮਹਾਰਾਜ ਜੀ ਕਹਿੰਦੇ ਨੇ ਕਿ ਇਹ ਜਿੰਨੇ ਵੀ ਸੰਗੀ ਸਾਥੀ ਆ, ਇਹ ਸਭ ਆਪੋ ਆਪਣੀ ਵਾਰੀ ਆਏ ਆ, ਆਪੋ ਆਪਣੀ ਵਾਰੀ ਚਲੇ ਜਾਣਾ ਹੈ। ਜਿਵੇਂ ਇਹ ਵੀ ਇੱਕ ਦਿਨ ਵਿਚਾਰ ਸਾਂਝੀ ਕੀਤੀ ਵੀ ਇੱਕ ਸਾਹ ਔਖਾ ਹੋਣ ਲੱਗ ਪਿਆ ਬੰਦੇ ਨੂੰ, ਉਹ ਕਹਿੰਦਾ ਵੀ ਬਸ ਹੁਣ ਮੈਂ ਬਚਣਾ ਨਹੀਂ, ਔਖਾ ਹੋ ਗਿਆ, ਕਿਉਂਕਿ ਸਾਹ ਇੱਦਾਂ ਔਖਾ ਆ ਰਿਹਾ ਵੀ ਲੱਗਦਾ ਨਹੀਂ ਮੈਂ ਬਚਾਂਗਾ। ਉਹਨੇ ਆਪਣੇ ਡਾਕਟਰ ਨੂੰ ਫੋਨ ਲਾਇਆ ਵੀ ਮੈਨੂੰ ਤੁਸੀਂ ਆ ਕੇ ਘਰ ਦੇਖੋ। ਡਾਕਟਰ ਕਹਿੰਦਾ ਵੀ ਤੂੰ ਚਿੰਤਾ ਨਾ ਕਰ, ਜਿੰਨਾ ਚਿਰ ਮੈਂ ਜਿਉਂਦਾ ਤੈਨੂੰ ਕੁਛ ਨਹੀਂ ਹੋਣ ਦੇਵਾਂਗਾ। ਉਹਨੇ ਫੋਨ 'ਤੇ ਆਖਿਆ ਵੀ ਜਿੰਨਾ ਚਿਰ ਮੈਂ ਜਿਉਂਦਾ ਤੈਨੂੰ ਕੁਛ ਨਹੀਂ ਹੋਣ ਦੇਵਾਂਗਾ। ਉਹ ਘਰੋਂ ਤੁਰਿਆ, ਰਸਤੇ 'ਚ ਘਟਨਾ ਵਾਪਰੀ ਅਤੇ ਆਪ ਦੁਨੀਆ ਤੋਂ ਤੁਰ ਗਿਆ। ਜਿਹੜਾ ਭਰੋਸਾ ਕਰ ਕਹਿੰਦਾ ਸੀ ਨਾ ਵੀ ਮੈਂ ਜਿੰਨਾ ਚਿਰ ਹਾਂ ਤੈਨੂੰ ਕੁਛ ਨਹੀਂ ਆਉਣ ਦਿੰਦਾ, ਉਹ ਆਪ ਹੀ ਨਹੀਂ ਦੁਨੀਆ 'ਚ ਰਿਹਾ। ਇਹ ਹੈ ਸਗਸ ਮਹਾਰਾਜ ਕਹਿੰਦੇ ਅੰਤ ਕਾਲ ਸੰਗੀ ਨਹਿ ਕਉ, ਜਿਹੜੇ ਮੇਰੋ ਮੇਰੋ ਕਹਿ ਰਹੇ ਆ ਨਾ ਜੀ ਮੇਰਾ ਹੈ, ਮੇਰਾ ਹੈ, ਮੇਰਾ ਹੈ, ਮੇਰਾ ਹੈ, ਅੰਤ ਵੇਲੇ ਸੰਗੀ ਕੋਈ ਕਿਸੇ ਦਾ ਨਹੀਂ ਹੈ। ਇਹੀ ਤੇ ਇਹ ਅਚਰਜ ਹੈ ਰੀਤ, ਇਹ ਜਗਤ ਦੀ ਹੈਰਾਨ ਕਰਨ ਵਾਲੀ ਇਹ ਰੀਤ ਹੈ। ਅਸੀਂ ਉਹਦੇ 'ਤੇ ਭਰੋਸਾ ਕਰਕੇ ਚੱਲੀਏ ਜਿਹੜਾ ਸਦਾ ਹੈ, ਸਦਾ ਅੰਗ ਸੰਗ ਹੈ, ਸਦਾ ਮੇਰੇ ਨਾਲ ਰਹਿੰਦਾ। ਪਰ ਉਹਦੇ ਨਾਲ ਪ੍ਰੀਤ ਨਹੀਂ ਨਾ ਪੈਂਦੀ, ਉਹਦੇ ਨਾਲ ਪ੍ਰੇਮ ਨਹੀਂ ਪੈਂਦਾ, ਕਿਉਂਕਿ ਹਜੇ ਜਗਤ ਦੀ ਝੂਠੀ ਪ੍ਰੀਤ ਦੇ ਮੋਹ ਵਿੱਚ ਫਸੇ ਹੋਏ ਹਾਂ, ਹਜੇ ਉਹਦੇ ਨਾਲ ਪ੍ਰੇਮ ਪੈਂਦਾ ਹੀ ਨਹੀਂ। ਜੇ ਉਹਦੇ ਨਾਲ ਪ੍ਰੇਮ ਪੈ ਜਾਏ, ਭਗਤ ਸਾਹਿਬਾਨਾਂ ਦਾ ਪ੍ਰੇਮ ਪਿਆ ਨਾ, ਅਤ ਦੀ ਮੁਸ਼ਕਲ ਦੀ ਘੜੀ ਜੀਵਨ ਵਿੱਚ ਆਈ ਹੈ। ਕਬੀਰ ਸਾਹਿਬ ਦਾ ਜੀਵਨ ਪੜੋ, ਭਗਤ ਨਾਮਦੇਵ ਜੀ ਦਾ ਸਮੇਂ ਦੇ ਹਾਕਮ ਨੇ ਬੰਦੀ ਬਣਾ ਲਿਆ, ਚਾਰੇ ਪਾਸੇ ਘੇਰਾ ਪਿਆ ਹੋਇਆ, ਪਰ ਉਹ ਘਬਰਾਉਂਦੇ ਨਹੀਂ, ਉਹ ਖਿੜੇ ਹੋਏ ਨੇ। ਨਾਨਕ ਭਗਤਾਂ ਸਦਾ ਵਿਗਾਸ ਕਿਉਂ ਖਿੜੇ ਆ, ਉਹਨਾਂ ਨੂੰ ਪਤਾ ਹੈ ਕਿ ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕੇ ਹੈ ਸੰਗ, ਤੂੰ ਮੇਰੇ ਨਾਲ ਹਰ ਵੇਲੇ ਹੈ, ਮੈਨੂੰ ਕਾਹਦਾ ਡਰ ਹੈ, ਮੈਨੂੰ ਕਾਹਦੀ ਪਰਵਾਹ ਜੇ ਤੂੰ ਮੇਰੇ ਨਾਲ ਹਰ ਵੇਲੇ ਹੈ। ਉਹ ਨਹੀਂ ਘਬਰਾਉਂਦੇ, ਭਾਵੇਂ ਨਾਮਦੇਵ ਜੀ ਅੱਗੇ ਹਾਥੀ ਅੱਗੇ ਲਿਆ ਕੇ ਖੜਾਤਾ ਵੀ ਇਹ ਪੈਰ ਚੁੱਕੇਗਾ ਅਤੇ ਇਹਦਾ ਭਗਤ ਜੀ ਦਾ ਸੀਸ ਕੁਚਲ ਕੇ ਰੱਖ ਦੇਗਾ, ਫਿਰ ਵੀ ਨਹੀਂ ਘਬਰਾਉਂਦੇ, ਕਿਉਂਕਿ ਤੂੰ ਜਨ ਕੇ ਹੈ ਸੰਗ। ਸ਼ਬਦ ਨੂੰ ਅਸੀਂ ਸਮਝਣਾ ਹੈ, ਕੇਵਲ ਪੜ੍ਹ ਕੇ ਖੁਸ਼ ਨਹੀਂ ਹੋਣਾ, ਉਹਨੂੰ ਆਪਣੀ ਜ਼ਿੰਦਗੀ ਵਿੱਚ ਢਾਲ ਲਈਏ ਤੇ ਕਦੇ ਡੋਲਾਂਗੇ ਨਹੀਂ, ਕਦੇ ਘਬਰਾਵਾਂਗੇ ਨਹੀਂ ਆਪਾਂ, ਕਦੇ ਕਿਸੇ ਅੱਗੇ ਰੋਣਾ ਨਹੀਂ ਸਾਡਾ ਹੋਏਗਾ, ਜੇ ਸਾਨੂੰ ਆਹ ਸ਼ਬਦ ਸਮਝ ਵਿੱਚ ਆ ਜਾਏ ਕਿ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ, ਜੇ ਤੂੰ ਮੇਰੇ ਵੱਲ ਹੈ ਤੇ ਦੁਨੀਆਂ ਚ ਭਾਵੇਂ ਮੈਨੂੰ ਕੋਈ ਧੋਖਾ ਦੇ ਜਾਏ, ਕੋਈ ਮਤਲਬੀ ਕੋਈ ਸਵਾਰਥੀ ਸਾਥ ਛੱਡ ਜਾਏ, ਮੈਂ ਕਦੇ ਨਹੀਂ ਡੋਲਾਂਗਾ ਕਿਉਂਕਿ ਜਾਂ ਤੂੰ ਮੇਰੇ ਵੱਲ ਹੈ। ਜੇ ਤੂੰ ਮੇਰੇ ਵੱਲ ਹੈ ਫਿਰ ਮੈਂ ਕਾਹਤੋਂ ਰੋਵਾਂ, ਕਿਉਂ ਚਿੰਤਾ ਕਰਾਂ, ਕਿਉਂ ਫਿਕਰ ਕਰਾਂ। ਜਦੋਂ ਵੀ ਜ਼ਿੰਦਗੀ ਵਿੱਚ ਕੋਈ ਔਖੀ ਘੜੀ ਆਏਗੀ ਮੁਸ਼ਕਲ ਦੀ, ਤੂੰ ਕਿਸੇ ਨਾ ਕਿਸੇ ਦੇ ਰੂਪ ਵਿੱਚ ਆ ਕੇ ਮੇਰੇ ਤੇ ਮੇਰੀ ਮਦਦ ਜ਼ਰੂਰ ਕਰੇਗਾ, ਇਹ ਮੇਰਾ ਭਰੋਸਾ ਹੈ। ਕਿਉਂਕਿ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ, ਹੱਥ ਦੇ ਰੱਖ ਹੈ ਆਪਣੇ ਕੋ ਸਾਸ ਸਾਸ ਪ੍ਰਤਪਾਲੇ, ਪ੍ਰਭ ਸਿਉ ਲਾਗ ਰਿਹਾ ਮੇਰਾ ਚੀਤ ਆਦਿ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ। ਆ ਹੈ ਮੇਰਾ ਮਿੱਤਰ ਜਿਹੜਾ ਆਦਿ ਅੰਤ ਪ੍ਰਭ ਸਦਾ ਸਹਾਈ, ਜਿਹੜਾ ਆਦਿ ਤੋਂ ਅੰਤ ਤੱਕ ਮੇਰਾ ਸਹਾਈ ਹੈ, ਮੇਰੀ ਸਹਾਇਤਾ ਕਰਨ ਵਾਲਾ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਜਗਤ ਦੀ ਝੂਠੀ ਪ੍ਰੀਤ ਨੂੰ ਸਮਝ ਲਓ, ਜਿਹੜੇ ਮੇਰੋ ਮੇਰੋ ਕਹਿ ਰਹੇ ਨੇ, ਜਿਨ੍ਹਾਂ ਨਾਲ ਸਾਡਾ ਪ੍ਰੇਮ ਹੈ, ਨੇਹ ਹੈ, ਮੋਹ ਹੈ, ਅੰਤ ਕਾਲ ਸੰਗੀ ਨਹ ਕਉ। ਅੰਤ ਵੇਲੇ ਕੋਈ ਕਿਸੇ ਦਾ ਸੰਗੀ ਨਹੀਂ ਬਣਨਾ, ਕੋਈ ਕਿਸੇ ਦੇ ਸਾਥ ਇਸ ਜਹਾਨ ਤੋਂ ਨਹੀਂ ਜਾਂਦਾ, ਸਭ ਆਪੋ ਆਪਣੀ ਵਾਰੀ ਹੈ। ਇਹ ਅਚਰਜ ਹੈ ਰੀਤ, ਇਹ ਜਿਹੜੀ ਰੀਤ ਹੈ ਹੈਰਾਨ ਕਰਨ ਵਾਲੀ, ਇਹ ਗੁਰਬਾਣੀ ਦੇ ਰਾਹੀਂ ਹੀ ਸਾਨੂੰ ਸਮਝ ਆ ਸਕਦੀ ਹੈ।
1: ਮਨ ਮੂਰਖ

ਸਤਿਗੁਰੂ ਮਹਾਰਾਜ, ਅਸੀਂ ਇਹ ਮਨ ਨੂੰ ਸਮਝਾ ਸਮਝਾ ਕੇ, ਸਿੱਖਿਆ ਦੇ ਕੇ ਬੜਾ ਕੁਝ ਇਹਨੂੰ ਜਿਹੜਾ ਉਹ ਕੋਸ਼ਿਸ਼ ਕੀਤੀ, ਪਰ ਅਸੀਂ ਥੱਕ ਗਏ ਹਾਂ। ਮਨ ਨਹੀਂ ਸਮਝਦਾ, ਮਨ ਫਿਰ ਮੋਹ ਦੇ ਜਾਲ 'ਚ ਫਸਦਾ, ਮਨ ਫਿਰ ਨੇ ਸੰਸਾਰ ਨਾਲ ਪਾਉਂਦਾ ਪ੍ਰੇਮ, ਮਨ ਫਿਰ ਇਹ ਸਰੀਰ ਦੇ ਨਾਲ ਜੁੜ ਕੇ ਸੰਸਾਰ ਦੇ ਮਾਇਆਵੀ ਪਦਾਰਥਾਂ ਦੇ ਨਾਲ ਮੋਹ ਪਾ ਕੇ ਬੈਠਾ ਹੈ। ਮੂਰਖ ਹੈ ਨਾ, ਮਨ ਸਮਝ ਨਹੀਂ ਰਿਹਾ, ਸੱਚ ਅਸਲੀਅਤ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਮਨ ਕਰ ਰਿਹਾ। ਮਨ ਮੂਰਖ ਅੱਜ ਹੂੰ ਨਹ ਸਮਝਤ, ਹਜੇ ਵੀ ਨਹੀਂ ਸਮਝ ਰਿਹਾ ਮਨ। ਗੁਰੂ ਦੇਖੋ, ਫਿਰ ਥੋੜ੍ਹਾ ਸਮਝ ਲਿਓ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਨੂੰ ਇੱਥੋਂ ਤੱਕ ਗੱਲ ਸਮਝਾ ਦਿੱਤੀ। ਕੱਲ੍ਹ ਵੀ ਆਪਾਂ ਸ਼ਬਦ ਵਿਚਾਰਿਆ, ਪਰਸੋਂ ਵੀ, ਇਹ ਤਿੰਨ ਸ਼ਬਦ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਦੇਵਗੰਧਾਰੀ ਰਾਗ ਵਿੱਚ। ਅਤੇ ਮਹਾਰਾਜ ਨੇ ਤਿੰਨੇ ਸ਼ਬਦਾਂ ਦੇ ਰਾਹੀਂ ਸਾਨੂੰ ਸਮਝਾਇਆ ਕਿ ਬੰਦਿਆ

ਪ੍ਰੀਤ ਆਪਣੇ ਹੀ ਸੁਖ ਸਿਉ ਸਭ ਲਾਗੇ ਕਿਆ ਦਾਰਾ ਕਿਆ ਮੀਤ ਮੇਰੋ ਮੇਰੋ ਸਭੇ ਕਹਿਤ ਹੈ ਹਿਤ ਸਿਉ ਵਾਧਿਓ ਚੀਤ ਅੰਤ ਕਾਲ ਸੰਗੀ ਨੈ ਕਉ ਇਹ ਅਚਰਜ ਹੈ ਰੀਤ ਮਨ ਮੂਰਖ ਅਜਹੂ ਨੈ ਸਮਝਤ। ਇੰਨਾ ਕੁਝ ਦੱਸਣ ਦੇ ਬਾਅਦ ਵੀ ਮਨ ਫਿਰ ਨਹੀਂ ਸਮਝਣ ਵਾਸਤੇ ਤਿਆਰ, ਕਿਉਂਕਿ ਮੂਰਖ ਹੈ। ਮੂਰਖ ਕਿਹਨੂੰ ਕਹਿੰਦੇ ਆ? ਜਿਹੜਾ ਸੱਚ ਨੂੰ ਨਾ ਸਮਝੇ, ਜਿਹੜਾ ਸੱਚ ਸਮਝਣਾ ਨਾ ਚਾਹੁੰਦਾ ਹੋਵੇ। ਸਾਹਿਬ ਜੀ ਕਹਿੰਦੇ ਨਹੀਂ ਸਮਝਦਾ। ਸਿੱਖ ਦੈ ਹਾਰਿਓ ਨੀਤ, ਸਿੱਖ ਮੈਨੇ ਸਿੱਖਿਆ, ਇਹਨੂੰ ਸਿੱਖਿਆ ਦੇ ਕੇ ਹਾਰ ਗਏ। ਨੀਤ ਨਿਤ, ਨਿਤ ਸਿੱਖਿਆ ਦਿੱਤੀ ਜਾ ਰਹੀ ਹੈ। ਨਿਤਨੇਮ ਰੋਜ਼ ਕਰਦੇ ਆ ਨਾ, ਜਿਹੜਾ ਰੋਜ਼ ਨਿਤਨੇਮ ਪਾਠ ਕਰਦਾ ਉਹ ਰੋਜ਼ ਸਿੱਖਿਆ ਹੀ ਮਿਲ ਰਹੀ ਹੈ ਉਹਦੇ ਵਿੱਚੋਂ। ਉਹ ਕੋਈ ਰਸਮ ਤੋਰੀ ਹੈ ਵੀ ਰੋਜ਼ ਉੱਠ ਕੇ ਨਿਭਾ ਲਈ ਹੈ, ਉਹ ਰੋਜ਼ ਸਿੱਖਿਆ ਮਿਲ ਰਹੀ ਹੈ ਉਹਦੇ ਵਿੱਚੋਂ। ਨਿਤਨੇਮ ਦੀ ਬਾਣੀਆਂ ਵਿੱਚੋਂ ਸਾਨੂੰ ਰੋਜ਼ ਸਿੱਖਿਆਵਾਂ ਮਿਲ ਰਹੀਆਂ, ਪਰ ਮਨ ਸਮਝਣ ਵਾਸਤੇ ਤਿਆਰ ਨਹੀਂ। ਇਸ ਲਈ ਮਹਾਰਾਜ ਜੀ ਤੁਸੀਂ ਹੀ ਕੋਈ ਮੁਕਦੀ ਗੱਲ ਸਾਨੂੰ ਸਮਝਾ ਦਿਓ ਵੀ ਸਾਡੇ ਖਾਨੇ ਪੈ ਜਾਏ, ਸਾਡੇ ਪੱਲੇ ਪੈ ਜਾਏ। ਸਤਿਗੁਰੂ ਮਹਾਰਾਜ ਜੀ ਕਹਿੰਦੇ ਆ ਤੂੰ ਉਹਦੇ ਗੁਣ ਚੇਤੇ ਕਰ, ਤੈਨੂੰ ਉਸ ਮਾਲਕ ਨੇ ਕੀ ਦਿੱਤਾ ਹੈ। ਤੂੰ ਦੁਨੀਆਂ ਦਾ ਦਿੱਤਾ ਤੇ ਯਾਦ ਰੱਖਦਾ, ਦੁਨੀਆਂ ਨੇ ਜੋ ਦਿੱਤਾ ਨਾ ਉਹ ਤਾਂ ਤੂੰ ਯਾਦ ਰੱਖਦਾ ਹਰ ਵੇਲੇ, ਪਰ ਤੈਨੂੰ ਉਸ ਮਾਲਕ ਨੇ ਜੋ ਦਾਤਾਂ ਦਿੱਤੀਆਂ ਤੂੰ ਉਹ ਭੁੱਲ ਜਾਂਦਾ। ਤਾਂ ਹੀ ਤਾਂ ਨਿਤਨੇਮ ਭੁੱਲ ਜਾਂਦਾ, ਤਾਂ ਹੀ ਤਾਂ ਸਤ ਸੰਗਤ ਭੁੱਲ ਜਾਂਦੀ ਹੈ, ਸਿਮਰਨ ਭੁੱਲ ਜਾਂਦਾ। ਕਿਉਂ ਭੁੱਲ ਜਾਂਦਾ? ਕਿਉਂਕਿ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਹੀ ਭੁੱਲ ਗਈਆਂ ਵੀ ਉਹਨੇ ਮੈਨੂੰ ਦਿੱਤਾ ਕੀ ਹੈ। ਹਾਂ, ਜਦੋਂ ਵੀ ਕਵਾਂਗੇ ਇਹ ਆਖਾਂਗੇ ਰੱਬ ਨੇ ਮੈਨੂੰ ਦਿੱਤਾ ਕੀ ਹੈ, ਕੀ ਦਿੱਤਾ ਰੱਬ ਨੇ ਮੈਨੂੰ। ਜਦੋਂ ਉਹਦੇ ਅਸੀਂ ਗੁਣ ਯਾਦ ਕਰਾਂਗੇ ਨਾ, ਉਹਨੇ ਦਿੱਤਾ ਕੀ ਹੈ, ਫਿਰ ਅਸੀਂ ਉਹਦੇ ਨਾਮ ਰੰਗ ਵਿੱਚ ਰੰਗਾਂਗੇ, ਫਿਰ ਸਾਡਾ ਦੁਨੀਆ ਨਾਲ ਬਹੁਤਾ ਮੋਹ ਪਿਆਰ ਨਹੀਂ, ਫਿਰ ਸਾਡਾ ਪ੍ਰੇਮ ਪਰਮੇਸ਼ਵਰ ਨਾਲ ਹੋਏਗਾ। ਜਦੋਂ ਪਤਾ ਲੱਗੇਗਾ ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਤਾਂ ਹੀ ਉਹਦੇ ਗੁਣ ਗਾਵਾਂਗੇ। ਅਜੇ ਤਾਂ ਬੰਦੇ ਦੇ ਗੁਣ ਗਾ ਰਹੇ ਹਾਂ, ਕਿਉਂਕਿ ਬੰਦੇ ਨੇ ਮੈਨੂੰ ਆਹ ਦਿੱਤਾ, ਉਹ ਦਿੱਤਾ, ਆਹ ਦਿੱਤਾ, ਬੰਦੇ ਦੇ ਗੁਣ। ਪਰ ਮਹਾਰਾਜ ਕਹਿੰਦੇ ਦੇਵਣ ਵਾਲਾ ਤੇ ਉਹ ਹੈ ਨਾ, ਤੇ ਜੇ ਉਹ ਹੀ ਮਨ ਚ ਫੁਰਨਾ ਨਾ ਬਣਾਉਂਦਾ ਤੇ ਤੈਨੂੰ ਬੰਦੇ ਦੇ ਰਾਹੀਂ ਇਹ ਦਾਤ ਕਿੱਦਾਂ ਮਿਲਦੀ? ਫੁਰਨਾ ਤੇ ਉਹਨੇ ਹੀ ਬਣਾਇਆ ਨਾ ਅੰਦਰ। ਮਨੁੱਖ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕਹੋ ਇੱਕ ਭਗਵਾਨ। ਤੂੰ ਉਹਦੇ ਗੁਣ ਚੇਤੇ ਰੱਖ ਉਸ ਮਾਲਕ ਦੇ, ਉਹਦੇ ਗੁਣ ਯਾਦ ਕਰਿਆ ਕਰ, ਫਿਰ ਤੂੰ ਉਹਦਾ ਸਹਾਰਾ ਲੈ ਕੇ ਤਰ ਸਕਦਾ। ਪਰ ਅਸੀਂ ਉਹਦੇ ਗੁਣ ਛੱਡ ਕੇ ਦੁਨੀਆਂ ਦੇ ਗੁਣ ਗਾ ਰਹੇ ਹਾਂ, ਬੰਦਿਆਂ ਦੇ ਗੁਣ ਗਾ ਰਹੇ ਹਾਂ। ਸਾਹਿਬ ਜੀ ਕਹਿੰਦੇ ਨੇ ਤੂੰ ਉਸ ਮਾਲਕ ਨੂੰ ਚੇਤੇ ਰੱਖ ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਬਾ ਦਿੱਤੀ ਬੋਲੇ ਤਾਤ। ਇਹ ਜ਼ੁਬਾਨ ਬੋਲਣ ਲਈ ਕਿਹਨੇ ਦਿੱਤੀ ਹੈ? ਕਿਸੇ ਬੰਦੇ ਨੇ ਦਿੱਤੀ ਹੈ। ਇਹ ਅੱਖਾਂ ਵਿੱਚ ਜੋਤ ਕਿਹਨੇ ਦਿੱਤੀ ਹੈ? ਇਹ ਬੰਦੇ ਨੇ ਦਿੱਤੀ ਹੈ। ਇਹ ਸਰੀਰ ਦੇ ਅੰਦਰ ਜੋ ਜਿੰਦ ਰੱਖ ਕੇ ਸਰੀਰ ਨੂੰ ਚਲਾ ਰਿਹਾ ਹੈ ਉਹ ਬੰਦਾ ਚਲਾ ਰਿਹਾ ਹੈ। ਇਹ ਕੰਨ ਸੁਣ ਰਹੇ ਨੇ, ਸੁਣਨ ਦੀ ਤਾਕਤ ਬੰਦੇ ਨੇ ਦਿੱਤੀ ਹੈ। ਇਸ ਲਈ ਜਿਨ ਕੰਨ ਕੀਤੇ ਅੱਖੀ ਨਾਕ, ਮਹਾਰਾਜ ਕਹਿੰਦੇ ਸੋ ਕਿਉਂ ਵਿਸਰੈ ਜਿਨ ਸਭ ਕਿਛ ਦੀਆ, ਸੋ ਕਿਉਂ ਵਿਸਰੈ ਜੇ ਜੀਵਨ ਜੀਆ, ਜਿਹਦਾ ਦਿੱਤਾ ਹੋਇਆ ਜੀਵਨ ਤੂੰ ਜੀ ਰਿਹਾ ਉਹਨੂੰ ਕਿਉਂ ਭੁਲਾ ਕੇ ਬੈਠਾ ਹੋਇਆ। ਚਲੋ ਪਰਮੇਸ਼ਵਰ ਨੂੰ ਆਪਾਂ ਜਿਹੜੇ ਉਹ ਗੱਲ ਛੱਡ ਕੇ ਮਾਂ ਬਾਪ ਦੀ ਗੱਲ ਕਰੀਏ, ਅੱਜ ਦੁਨੀਆਂ ਦੇ ਵਿੱਚ ਦੇਖੋ ਬਹੁਤ ਐਸੇ ਆ ਜਿਨ੍ਹਾਂ ਨੂੰ ਆਪਣਿਆਂ ਨੇ ਛੱਡ ਦਿੱਤਾ। ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਨਹੀਂ ਨਾ ਮਾਂ ਬਾਪ ਮੇਰੀ ਜ਼ਿੰਦਗੀ ਵਿੱਚ ਕਿੰਨੀ ਅਹਿਮੀਅਤ ਰੱਖਦੇ ਆ, ਅਤੇ ਜੇ ਮਾਂ ਬਾਪ ਨਾ ਹੁੰਦੇ ਤਾਂ ਮੈਂ ਕਿੱਥੋਂ ਹੋਣਾ ਸੀ। ਮਾਤ ਪਿਤਾ ਬਿਨ ਬਾਲ ਨਾ ਹੋਈ, ਇਹ ਉਹੀ ਮਾਂ ਹੈ ਨਾ ਜਿਹਨੇ ਮੈਨੂੰ 9 ਮਹੀਨੇ ਆਪਣੀ ਕੁੱਖ 'ਚ ਰੱਖ ਕੇ ਇੰਨੀ ਦਰਦ ਪੀੜਾ ਨੂੰ ਸਹਿਨ ਕਰਕੇ ਮੈਨੂੰ ਜਨਮ ਦਿੱਤਾ, ਅਤੇ ਅੱਜ ਉਹਦੇ ਗੁਣ ਭੁੱਲ ਗਏ। ਇਹ ਉਹੀ ਮਾਂ ਹੈ ਜਿਹਨੇ ਆਪਣੇ ਬਲੱਡ ਦਾ ਦੁੱਧ ਬਣਾ ਕੇ ਪਿਆ ਕੇ ਇਹਨੂੰ ਪਾਲਿਆ, ਅੱਜ ਮਾਂ ਦੇ ਉਹ ਗੁਣ ਭੁੱਲ ਗਏ।

ਪਿਤਾ ਨੇ ਉਂਗਲ ਪਕੜ ਕੇ ਤੁਰਨਾ ਸਿਖਾਇਆ, ਆਪਣੇ ਮੋਢਿਆਂ ਤੇ ਬਿਠਾ ਕੇ ਦੁਨੀਆਂ ਘੁਮਾਈ, ਅੱਜ ਉਹ ਗੁਣ ਭੁੱਲ ਗਏ। ਅੱਜ ਸਿਰਫ ਇੱਕੋ ਹੀ ਹੈ ਵੀ ਸਾਨੂੰ ਦਿੱਤਾ ਕੀ ਹੈ। ਰੱਬ ਨੂੰ ਵੀ ਅਸੀਂ ਇਹੀ ਕਹਿੰਦੇ ਹਾਂ ਤੇ ਮਾਪਿਆਂ ਨੂੰ ਵੀ ਇਹੀ ਆਖਦੇ ਹਾਂ, ਸਾਨੂੰ ਤੁਸੀਂ ਦਿੱਤਾ ਕੀ ਹੈ, ਸਾਡੇ ਲਈ ਕੀਤਾ ਕੀ ਹੈ। ਜਦੋਂ ਇਹ ਸ਼ਬਦ ਮੁੱਖ ਤੋਂ ਨਿਕਲੇ ਤਾਂ ਮਤਲਬ ਇਹ ਗੁਣ ਭੁੱਲ ਗਿਆ। ਗੁਣ ਭੁੱਲਿਆ ਤਾਂ ਹੀ ਤੇ ਕਹਿ ਰਿਹਾ ਤੁਸੀਂ ਸਾਡੇ ਲਈ ਕੀਤਾ ਕੀ, ਸਾਨੂੰ ਦਿੱਤਾ ਕੀ ਹੈ। ਜੇ ਗੁਣ ਯਾਦ ਹੁੰਦੇ ਫਿਰ ਸ਼ੁਕਰਾਨਾ ਨਿਕਲਣਾ ਸੀ ਕਿ ਬਹੁਤ ਕੁਛ ਮੇਰੇ ਮਾਲਕਾ, ਤੂੰ ਮੈਨੂੰ ਬਹੁਤ ਕੁਛ ਦਿੱਤਾ ਹੈ। ਮਾਂ, ਤੂੰ ਮੈਨੂੰ ਬਹੁਤ ਕੁਛ ਦਿੱਤਾ ਹੈ। ਪਿਤਾ ਜੀ, ਤੁਸੀਂ ਮੈਨੂੰ ਬਹੁਤ ਕੁਛ ਦਿੱਤਾ ਹੈ। ਪਰ ਗੁਣ ਭੁੱਲ ਗਏ ਤੇ ਬੰਦਾ ਕਹਿੰਦਾ ਤੂੰ ਦਿੱਤਾ ਕੀ ਹੈ ਮੈਨੂੰ, ਕੀ ਕੀਤਾ ਸਾਡੇ ਵਾਸਤੇ। ਮਾਂ ਨੇ ਆਪਣੀ ਸਾਰੀ ਜਵਾਨੀ ਆਪਣੇ ਬੱਚਿਆਂ ਦੇ ਲੇਖੇ ਲਾਤੀ, ਨਾ ਦਿਨ ਦੀ ਥਕਾਵਟ, ਨਾ ਰਾਤ ਦੀ ਨੀਂਦ, ਕੁਛ ਨਹੀਂ ਦੇਖਿਆ। ਇਸ ਵਾਸਤੇ ਪਰਮੇਸ਼ਵਰ ਦੇ ਗੁਣ ਯਾਦ ਕਰਨੇ ਆ। ਰਾਮਈਆ ਕੇ ਗੁਣ ਚੇਤ ਪ੍ਰਾਨੀ, ਤੂੰ ਉਹਦੇ ਗੁਣ ਯਾਦ ਕਰ, ਉਹਨੇ ਤੈਨੂੰ ਕਿੱਡੀਆਂ ਵੱਡੀਆਂ ਦਾਤਾਂ ਇਹ ਮਨੁੱਖਾ ਦੇਹੀ ਦੇ ਦਿੱਤੀ। ਜੇ ਕਿਸੇ ਨਾਲੀ ਦਾ ਕੀੜਾ ਬਣਾ ਦਿੰਦਾ ਫਿਰ, ਤੇ ਸਾਨੂੰ ਪਸ਼ੂ ਬਣਾ ਦਿੰਦਾ ਫਿਰ ਆਪਾਂ ਕੀ ਕਰਦੇ। ਫਿਰ ਕਿਸੇ ਗੰਦਗੀ ਦੇ ਵਿੱਚ ਕੋਈ ਕੀੜਾ ਬਣ ਕੇ ਆ ਜਾਂਦੇ ਤੇ ਸਾਰੀ ਉਮਰ ਗੰਦਗੀ 'ਚ ਹੀ ਲੰਘ ਜਾਣੀ ਸੀ। ਇੰਨਾ ਸੋਹਣਾ ਉਹਨੇ ਸਾਨੂੰ ਸਾਜਿਆ, ਸਵਾਰਿਆ, ਸ਼ਿੰਗਾਰਿਆ, ਅਸੀਂ ਉਹਦੇ ਗੁਣ ਭੁਲਾ ਕੇ ਤੇ ਦੁਨੀਆਂ ਦੇ ਗੁਣ ਗਾ ਰਹੇ ਹਾਂ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ। ਮਹਾਰਾਜ ਜੀ ਕਹਿੰਦੇ ਤੂੰ ਇਹ ਮਨ ਨੂੰ ਬੜਾ ਸਮਝਾਇਆ, ਸਿੱਖਿਆ ਦਿੱਤੀ, ਪਰ ਇਹ ਸਮਝਿਆ ਨਹੀਂ ਨਾ ਇਹਨੂੰ ਆ ਸਮਝਾ ਕਿ ਉਸ ਮਾਲਕ ਨੇ ਤੈਨੂੰ ਬਹੁਤ ਕੁਛ ਦਿੱਤਾ ਹੈ। ਇਸ ਲਈ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਭਵਜਲ ਪਾਰ ਪਰੈ। ਇਸ ਭਵਜਲ ਤੋਂ ਪਾਰ ਉਤਾਰਾ ਹੋ ਸਕਦਾ ਹੈ ਮਨ, ਤੂੰ ਆਪਣੇ ਮੂਲ ਨਾਲ ਜੁੜ ਸਕਦਾ ਹੈ, ਪਰ ਕਦੋਂ? ਜੋ ਗਾਵਹਿ ਪ੍ਰਭ ਕੇ ਗੀਤ, ਤੂੰ ਪ੍ਰਭੂ ਦੇ ਗੀਤ ਗਾ, ਤੂੰ ਪ੍ਰਭੂ ਦੇ ਗੁਣ ਗਾ, ਤੂੰ ਪਰਮੇਸ਼ਵਰ ਦੇ ਗੁਣ ਜਿਹੜੇ ਆ ਉਹ ਤੂੰ ਗਾ। ਕਿੱਦਾਂ ਗਾਉਣੇ ਆ? ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ। ਆ ਸਤ ਸੰਗਤ ਇਸੇ ਲਈ ਦਿੱਤੀ ਹੈ ਵੀ ਸਤ ਸੰਗਤ ਨਾਲ ਰਲ ਕੇ ਤੂੰ ਉਹਦੇ ਗੁਣ ਗਾ ਪਰਮੇਸ਼ਵਰ ਦੇ। ਪਰ ਉਹ ਤਾਂ ਗਾਏ ਜਾਣਗੇ ਜੇ ਮਨ ਨੂੰ ਸਮਝ ਆ ਜਾਏ ਕਿ ਉਸ ਪਰਮੇਸ਼ਵਰ ਨੇ ਮੈਨੂੰ ਦਿੱਤਾ ਕੀ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਜਾਂ ਕਹਿ ਸਿਮਰਨ ਸਭ ਕੁਛ ਪਾਈਐ, ਬਿਰਥੀ ਘਾਲ ਨਾ ਜਾਈ ਤਿਸ ਪ੍ਰਭ ਤਿਆਗ, ਅਵਰ ਕਤ ਰਾਚੋ ਜੋ ਸਭ ਮੈਂ ਰਹਿਆ ਸਮਾਈ। ਉਹ ਸਦਾ ਅੰਗ ਸੰਗ ਹੈ, ਉਹ ਕਦੇ ਧੋਖਾ ਨਹੀਂ ਦਿੰਦਾ, ਉਹ ਕੋਈ ਸਵਾਰਥ ਨਹੀਂ ਰੱਖਦਾ, ਉਹ ਮਤਲਬੀ ਨਹੀਂ ਹੈ। ਉਹਦੇ ਨਾਲ ਸੱਚੀ ਪ੍ਰੀਤ ਪਾ ਕੇ ਦੇਖੋਗੇ ਤਾਂ ਉਹ ਕਿਸੇ ਪ੍ਰਕਾਰ ਦੀ ਕਮੀ ਵੀ ਜਿਹੜੀ ਆ ਉਹ ਨਹੀਂ ਰਹਿਣ ਦਏਗਾ। ਉਹ ਹਰ ਔਖੀ ਘੜੀ ਚੋਂ, ਮੁਸ਼ਕਲ ਦੀ ਘੜੀ ਚੋਂ, ਵਿਪਤਾ ਦੀ ਘੜੀ ਵਿੱਚੋਂ ਸਾਥ ਦੇ ਕੇ, ਸਹਾਰਾ ਦੇ ਕੇ ਕੱਢ ਲਏਗਾ। ਬਸ ਉਹਦੇ 'ਤੇ ਭਰੋਸਾ ਅਤੇ ਪ੍ਰੇਮ ਵਾਲੀ ਅਵਸਥਾ ਬਣਾਉਣ ਦੀ ਲੋੜ ਹੈ ਕਿ ਵਾਹਿਗੁਰੂ ਜੀ ਇਹ ਜਗਤ ਦੀ ਝੂਠੀ ਪ੍ਰੀਤ ਦੇਖ ਕੇ ਮੈਂ ਤੁਹਾਡੇ ਦਰ 'ਤੇ ਆਇਆ ਔਰ ਆ ਕੇ ਬੇਨਤੀ ਕਰਦਾ ਮੇਰੇ ਅੰਦਰ ਸੱਚੀ ਪ੍ਰੀਤ ਦਾ ਜਾਗ ਲਾ ਦਿਓ। ਮੈਂ ਕੋਈ ਮਤਲਬ ਲੈ ਕੇ ਸਵਾਰਥ ਅੰਦਰ ਬਣਾ ਕੇ ਨਹੀਂ ਆਇਆ, ਮੈਂ ਸਿਰਫ ਇਸ ਲਈ ਆਇਆ ਕਿ ਤੁਹਾਡੇ ਚਰਨਾਂ ਨਾਲ ਮੇਰੀ ਪ੍ਰੀਤ ਬਣ ਜਾਏ ਔਰ ਉਹ ਪ੍ਰੀਤ ਮੇਰੀ ਔੜਕ ਤੱਕ ਨਿਭ ਜਾਏ। ਮੈਂ ਇਸ ਵਾਸਤੇ ਤੁਹਾਡੇ ਦਰ 'ਤੇ ਤੁਹਾਡੇ ਚਰਨਾਂ ਵਿੱਚ ਆਇਆ, ਮੇਰੇ 'ਤੇ ਆ ਕਿਰਪਾ ਕਰ ਦਿਓ। ਆਪਣੇ

0: ਗੁਰੂ ਮਹਾਰਾਜ ਜੀ ਅੱਗੇ ਬੇਨਤੀ ਕਰੀਏ ਵੀ ਪਾਤਸ਼ਾਹ ਜੀ ਤੁਹਾਡੇ ਚਰਨਾਂ ਨਾਲ ਪ੍ਰੀਤ ਬਣ ਆਵੇ ਅਤੇ ਔੜਕ ਤੱਕ ਇਹ ਸਾਡੀ ਪ੍ਰੀਤ ਜਿਹੜੀ ਹੈ ਉਹ ਨਿਭ ਜਾਏ। ਤੁਸੀਂ ਸਾਡੇ ਦੁੱਖ ਔਰ ਸੁੱਖ ਦੇ ਸਾਥੀ ਹੋ, ਹਰ ਸਮੇਂ ਤੁਸੀਂ ਸਾਡੇ ਅੰਗ ਸੰਗ ਰਹਿਣ ਵਾਲੇ ਹੋ। ਇਹ ਮਨ ਮੂਰਖ ਹੈ ਜਿਹੜਾ ਨਹੀਂ ਸਮਝਦਾ, ਕਿਤੇ ਤੁਹਾਡੀ ਇਹ ਬਾਣੀ ਦਾ ਅਭਿਆਸ ਕਰਦੇ ਕਰਦੇ ਮਨ ਸਮਝ ਜਾਏ ਔਰ ਤੁਹਾਡੇ ਚਰਨਾਂ ਨਾਲ ਪ੍ਰੀਤ ਬਣ ਆਵੇ, ਜਿਹਦੇ ਨਾਲ ਲੋਕ ਸੁਖੀ ਹੈ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਜੀਵਨ ਬਣ ਸਕੇ। ਮਹਾਰਾਜ ਸਤਿਗੁਰੂ ਜੀ ਕਿਰਪਾ ਕਰਨ, ਆਪ ਵੀ ਜੁੜੀਏ, ਹੋਰਾਂ ਭੁੱਲੇ ਭਟਕਿਆਂ ਨੂੰ ਵੀ ਆਪਾਂ ਗੁਰੂ ਦਰ ਗੁਰੂ ਘਰ ਦੇ ਨਾਲ ਜੋੜੀਏ, ਬਾਣੀ ਬਾਣੀ ਦੇ ਧਾਰਨੀ ਬਣੀਏ। ਅੱਜ ਦੀ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਦੇਣ, ਤੁਹਾਡੇ ਸਾਰਿਆਂ ਦੀਆਂ ਹਾਜ਼ਰੀਆਂ ਲੇਖੇ ਦੇ ਵਿੱਚ ਲੱਗਣ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਹ ਪਾਵਨ ਬਚਨ ਆਪਣੇ ਹਿਰਦੇ ਦੇ ਅੰਦਰ ਵਸਾ ਲਈਏ ਜੀ।
1: ਮਨ ਮੂਰਖ ਅਜੂਹ ਨੈ ਸਮਝਤ, ਸਿੱਖ

ਸਤਨਾਮ ਵਾਹਿਗੁਰੂ ਸਾਹਿਬ ਜੀਓ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣਿਆਈਆਂ ਸ਼ਬਦੋ ਤਾਂ ਗਾਵੋਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਅਰਨਾਲੇ ਅਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰਾਤ ਸਵਾਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋ ਅਰਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹਿ ਕਰ ਤਾਂ ਤੇਰੇ ਸਭ ਕੁਛ ਜਿਸ ਦੇ ਸੋ ਪਾਵੇ ਸਦਾ ਸਿਫ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਬਿਨ ਕੈ ਮਨ ਵਸਿਆ

ਪਿਆਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨੇ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵੇਟੋਂ, ਜਿਸ ਦੀਆਂ ਏ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਆਜੇ ਪੰਜ ਸ਼ਬਦ ਤਿਤ ਕਰ ਸੁਭਾਗੈ, ਹਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤੈ ਸੁਖੋ ਆ, ਤਿਤ ਕਰ ਅਨੰਦ ਵਾਜੇ, ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਬਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ,

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ

ਕੋਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਦਾ ਕੋਟਾ ਅਨੁਕੋਟ ਸ਼ੁਕਰਾਨਾ ਹੈ ਜੀ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦਾਰੇ ਬਖਸ਼ੇ। ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ ਸਜਿਵੇ ਦੀਵਾਨਾਂ ਅੰਦਰ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਗੁਰਬਾਣੀ ਲੜੀਵਾਰ ਕਥਾ ਵਿਚਾਰ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ। ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਹਜ਼ੂਰੀ ਅੰਦਰ ਵਿਚਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਗਾਂ ਤੋਂ ਸਮਤ ਬਖਸ਼ਣੀ ਦਾਰਿਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਨੂੰ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਵੈ ਚਲਾਇਓ ਸਭ।

सुनो बेनती मैं।

એ કલ્લડી કોરલાયે.

दर्शन परसे गुरु कै।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਿ।

Ouais. Ouais.

ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

मैं सब किश शो प्रभ तू ही ते आया, मैं सब

ਠਾਕੁਰ ਤੁਮ ਪਹਿਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਦਿਕ ਤੇਰੇ ਤੁਮਰੀ ਕਿਰਪਾ ਮੈਂ ਸੂਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੈ ਸੁਤਰਤਾਰੀ ਤੁਮ

ਬੋਲੋ ਜੀ ਵਾਹਿਗੁਰੂ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਿਥ

ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦੁਰ ਸਿਮਰਿਐ ਘਰ ਨਾਉਣ ਦਿਆਵੈ ਤਾਏ ਸਭ ਥਾਈ ਵੇ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਵੇ ਸਹਾਏ ਦਸਾਂ ਪਾਤਸ਼ਾਹੀਆਂ ਜੀ ਦੀ ਜੋਤ ਸ਼੍ਰੀ ਗੁਰੂ ਗ੍ਰੰਥ

ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਈ ਦੇਖ ਕੇ ਅਣਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾ ਵਿੱਚ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਏ ਤਦੇਗ ਤੇਗ ਪਤੇ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨਣੀ ਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ

ਨਿਉਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਹੈ ਜੀ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਰਿਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਪੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਸ਼ਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਿਆ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦਿ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਵਿੱਤ ਸਤਿਗੁਰ ਰਹਾ ਭਰਵੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅੰਨ ਹੱਦ ਤੂਰੇ ਸੁਣਤੇ ਬਣੀ ਕਹਤੇ ਪਵਿੱਤ ਸਤਿਗੁਰ।

ਚੰਦਾਮਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭਸੇ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ ਇਹ ਵਸਤ ਜੀ ਨਹਿ ਜਾਈ ਨਿਤ ਨਿਤ ਰੱਖ ਉਰ ਧਾਰੋ।

ਮਹੱਲਾ ਪੰਜਵਾਂ ਤੇਰਾ ਕੀਤਾ ਜਤ ਨਾਹੀ ਮੈਨੂੰ ਜਗ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਾਇਓਈ ਤਰਸ ਪਾਇਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਤਰਸ ਪਾਇਆ ਮੇਰਾ ਮਤ ਹੋ

मां तन मन थी वे हरे वाहे गुरु जी का खालसा वाहे गुरु जी की फतेह।

सगल समगरी तुम रे तुम ते हो सो

ਸਾਡਾ ਘਾਟਾ ਭੁੱਲ ਚੁੱਕ ਮਾਫ ਕਰਨੀ ਆਪਣੀਆਂ ਦੇ ਦਰ ਤੇ ਸਾਨੂੰ ਸਾਧ ਸੰਗਤਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਡੰਡੋਤ ਬੰਦਨ ਅਨਕ ਬਾਰ ਸਰਵ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਹੇ ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਨਾਏ ਜੀਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗੁਆਏ ਜੀਓ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੂਖ ਨਾਮ ਹਰ ਸ਼ੋਭਾ ਚਿੰਤਾ ਲਹੇ ਹਮਾਰੀ ਠਾਕੁਰ ਤੁਮ ਸ਼ਰਨਾਈ ਆਇਆ ਉਤਰ ਗਇਓ ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਤੋ ਮੈਂ ਆਇਆ ਸ਼ਰਣੀ ਆਇਆ ਭਰੋਸੇ ਆਇਆ ਕਿਰਪਾ ਆਇਆ ਜਿਉਂ ਭਾਵ ਤਿਉਂ ਰਾਖੋ ਸੁਆਮੀ ਮਾਰ ਗੁਰੇ ਪਠਾਇਆ ਸੋ ਕਹਾਉ ਟਲ ਗੁਰ ਸੇਵੀ ਹੈ ਆਹਨ ਸਹਿਜ ਸੁਪਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਹੇ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀ ਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠੇ ਹਾਂ ਸੋਹੀ ਐ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠੇ ਹਾਂ ਸੋਹੀ ਐ ਸਭਨਾ ਦਾ ਵੇਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਜਾਣੇ ਕਵਣ ਇਹਾਂ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਬਿਦ ਬੂਜੈ

ਇੰਨੀਆਂ ਸੰਗਤਾਂ ਬੈਠੀਆਂ ਹੋਣ ਤੇ ਆਵਾਜ਼ ਨਾਲ ਗੁਰੂ ਦਰਬਾਰ ਨਾ ਗੂੰਜੇ, ਗੱਲ ਬਣਦੀ ਨੀ। ਸਤ ਸੰਗਤ ਜੀ ਕਰੋ ਕਿਰਪਾ, ਆਪਣੇ ਆਪਣੇ ਵੱਲੋਂ ਸਾਰੇ ਅਰਦਾਸ ਕਰੋ ਦਾਤਾ, ਚੰਗੇ ਆ ਮੰਦੇ ਆ ਜੈਸੇ ਵੀ ਆ ਹਾਤੇ ਤੇਰੇ, ਸਾਡੇ ਔਗਣਾ ਵੱਲ ਨਾ ਵੇਖ, ਸਾਡੇ ਸਿਰ ਤੇ ਵੀ ਆਪਣਾ ਮੇਰ ਭਰਿਆ ਹੱਥ ਰੱਖ, ਤਾਂ ਕਿ ਸਾਡੇ ਦੁੱਖ ਦਲਿੱਦਰ ਵੀ ਕੱਟੇ ਜਾਣ। ਜਿਹੜੇ ਸਾਹਮਣੇ ਸਜੇ ਹੋ ਉਹ ਵੀ ਗਾਓ, ਜਿਹੜੇ ਪਿੱਛੇ ਬੈਠੇ ਨੇ ਉਹ ਵੀ ਗਾਓ,

ਵਾਹਿਗੁਰੂ ਜੀ ਡੰਡੋਤ ਵੰਦਨ ਅਨਕਬਾਰ ਸਾਰੇ ਇੱਧਰ ਨੂੰ ਵੇਖੋ ਉੱਧਰ ਵੇਖੋ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਵੱਲ ਵੇਖੋ ਡੰਡੋਤ ਬੰਦਨ ਅਨਕਬਾਲ ਸਰਬ ਕਲਾ

ਸਮੁੰਦਰ ਨੂੰ ਯਾਦ ਕਰ, ਗੁਰੂ ਗ੍ਰੰਥ ਸਾਹਿਬ ਨੂੰ ਯਾਦ ਕਰ, ਇਹ ਛੱਪੜੀਆਂ ਡੇਰਿਆਂ 'ਤੇ ਨਾ ਜਾ। ਬੜੇ ਸ਼ਿਕਾਰੀ ਨੇ ਗਾਂ ਦੇ ਗਾਂ, ਗਾਂ ਦੇ ਗਾਂ,

0: ਅਕਸਾ ਤਨਾਮ ਸ੍ਰੀ।
1: ਤੁਹਾਨੂੰ ਭਾਗਾਂ ਵਾਲਿਆਂ ਨੂੰ ਪਤਾ ਲੱਗ ਗਿਆ ਇਸ ਗੱਲ ਦਾ, ਤੈਨੂੰ ਵੀ ਚਿੱਟੇ ਰੁਮਾਲ ਵਾਲਿਆਂ ਨੂੰ ਲੱਗ ਗਿਆ। ਥੋੜ੍ਹੇ ਪਾਣੀ ਦੇ ਵਿੱਚ ਇੱਕ ਮੱਛੀ ਆ, ਝੀਵਰ ਮੱਛੀਆਂ ਫੜਨ ਵਾਲਾ, ਉਹਨੇ ਵੇਖਿਆ ਵੀ ਪਾਣੀ ਤਾਂ ਥੋੜ੍ਹਾ ਹੈ, ਭੱਜੂਗੀ ਕਿੱਥੇ, ਉਹਨੇ ਜਾਲ ਸੁੱਟਤਾ ਤੜਫ ਦੀ। ਇਹ ਟੋਕ ਨੇ ਨਾ ਛੁੱਟ ਸੇ, ਇਹਨਾਂ ਟੋਇਆਂ ਵਿੱਚ ਨਹੀਂ ਤੂੰ ਛੁੱਟ ਸਕਦੀ। ਬਾਪੂ ਕੀ ਕਰਾਂ, ਫਿਰ ਕਰ ਸੰਬੰਧ ਸੰਭਾਲ, ਫਿਰ ਕਰ ਸੰਬੰਧ ਸੰਭਾਲ, ਚੇਤੇ ਕਰ ਉਸ ਸਮੁੰਦਰ ਨੂੰ ਜਿਹੜਾ ਤੈਨੂੰ ਇਹੋ ਜਿਹੇ ਡੂੰਘਾਈਆਂ 'ਚ ਲੈ ਜਾਏ ਜਿੱਥੇ ਸ਼ਿਕਾਰੀ ਆਵੇ ਹੀ ਨਾ। ਜੇਤੇ ਸਰਨ ਆਏ ਹੈ, ਜੇਤੇ ਸਰਨ ਤੇਤੇ, ਇੱਥੇ ਆ ਜਾ, ਕੋਈ ਸ਼ਿਕਾਰੀ ਨਹੀਂ ਆਉਂਦਾ। ਤੁਸੀਂ ਭਾਈ ਜੀ ਇੱਥੋਂ ਉੱਠ ਕੇ ਬਾਹਰ ਚਲੇ ਗਏ ਹੋ, ਤੁਹਾਨੂੰ ਤਾਂ ਸ਼ਿਕਾਰੀ ਪੈ ਗਿਆ, ਨਹੀਂ ਤਾਂ ਪੰਥਨ ਨੂੰ ਜੱਸਾ ਸਿੰਘ ਅਲਵਾਲੀਆ ਆਖੋ ਵਾਹਿਗੁਰੂ। ਥੋੜ੍ਹੀ ਜਿਹੀ ਆਵਾਜ਼ ਘੱਟ ਕਰਾਉਣੀ ਅਮਨ। ਜੱਸਾ ਸਿੰਘ ਫਸਾਇਆ ਕਿਸੇ ਨੇ ਉਹਨੂੰ, ਜੁੜਿਆ ਹੀ ਸਮੁੰਦਰ ਨਾਲ ਸੀ ਨਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨਾ, ਉਹ ਤਾਂ ਕਿਸੇ ਪੀਰ ਦੇ ਮੱਥਾ ਨਹੀਂ ਨਾ ਟੇਕਦਾ, ਉਹ ਤਾਂ ਕਿਸੇ ਪਿੱਪਲ ਨੂੰ ਧਾਗੇ ਨਹੀਂ ਸੀ ਨਾ ਬੰਦਾ, ਆਖੋ ਵਾਹਿਗੁਰੂ। ਉਹ ਤਾਂ ਪੂਜਾ ਕਰਦਾ, ਪੂਜਾ ਅਕਾਲ ਕੀ ਪਰਚਾ ਸ਼ਬਦਾਂ ਦੀਦਾਰ ਖਾਲਸੇ ਦਾ, ਉਹਦੀਆਂ ਤਾਂ ਤਿੰਨ ਹੀ ਮੰਜ਼ਿਲਾਂ ਸੀ, ਕਿਹਦੀਆਂ? ਜੱਸਾ ਸਿੰਘ ਅਲਵਾਲੇ ਦੀ, ਜੱਸਾ ਸਿੰਘ ਰਾਮਗੜੀ ਦੀਆਂ। ਆਵਾਜ਼ ਮਾਰੀ ਪਿੱਛੋਂ, ਨਹੀਂ ਕਮਲੀਏ ਫਸ ਗਈ ਹੁਣ ਤਾਂ, ਬਾਪੂ ਗਾਂ ਤੂੰ ਕਿਹੜੀ ਗੱਲ ਚੇਤੇ ਰੱਖਾਂ। ਕਬੀਰ ਆ ਵੇਖੋ ਬੜੇ ਸੋਹਣੇ ਬਚਨ, ਤੁਹਾਨੂੰ ਸਮਝ ਲੱਗ ਜਾਣ ਮੇਰੇ ਵੱਡੇ ਭਾਗ। ਕਬੀਰ ਸਮੁੰਦਰ ਨਾ ਛੋਡੀਏ, ਉੱਚੀ ਬੋਲੋ, ਅਰਥ ਕੀ ਬਣੂਗਾ? ਸਮੁੰਦਰ ਦਾ ਖਹਿੜਾ ਨਾ ਛੱਡੀ, ਬੜਾ ਵਿਸ਼ਾਲ ਆ। ਗੁਰੂ ਗ੍ਰੰਥ ਸਾਹਿਬ ਦਾ ਖਹਿੜਾ ਨਾ ਛੱਡੀ, ਬੜਾ ਵਿਸ਼ਾਲ ਆ। ਹਮਰਾ

ਬਾਣੀ ਦੀ ਜਗ੍ਹਾ ਦੇ ਉੱਤੇ, ਸਮੁੰਦਰ ਦੀ ਜਗ੍ਹਾ ਦੇ ਉੱਤੇ, ਉਹ ਜਿਹੜੇ ਹੀਰੇ ਮੋਤੀ ਖਾਣ ਵਾਲੇ ਨਾ ਹੰਸ, ਉਹਨਾਂ ਦੇ ਖਾਣੇ ਹੀਰੇ ਅਤੇ ਮੋਤੀ, ਅਤੇ ਇਹ ਮੇਲ ਇਹਨਾਂ ਦਾ ਇੱਥੋਂ ਨਹੀਂ ਹੋਇਆ। ਸਿੱਖ ਦਾ ਅਤੇ ਸਰੋਵਰ ਦਾ, ਗੁਰੂ ਗ੍ਰੰਥ ਸਾਹਿਬ ਦਾ, ਸਿੱਖ ਹੰਸ ਆ, ਗੁਰੂ ਗ੍ਰੰਥ ਸਾਹਿਬ ਜੀ ਕੀ ਨੇ, ਸਰੋਵਰ ਨੇ। ਇਸ ਤਰ੍ਹਾਂ ਬਾਣੀ 'ਚ ਲਿਖਿਆ, ਸਰਵਰ ਹੰਸ ਤੁਰੇ ਹੀ ਮੇਲਾ, ਬੋਲੋ। ਇਸ ਤਰ੍ਹਾਂ ਕਰਕੇ ਮੈਂ ਕੱਲ੍ਹ ਵੀ ਆਪ ਜੀ ਨੂੰ ਬੇਨਤੀ ਕੀਤੀ, ਸਰਵਰ ਹੰਸ ਤੁਰੋ ਇਹਨਾਂ ਦਾ ਮੇਲਾ ਹੈ। ਖਸਮੇ ਇਵੇਂ ਭਾਣਾ, ਮੇਰੇ ਮਾਲਕ ਨੂੰ ਇਸ ਤਰ੍ਹਾਂ ਚੰਗਾ ਲੱਗਦਾ ਵੀ ਜਿਹੜਾ ਦਾੜੇ ਦੇ ਕੇਸ ਵਾਲਾ ਸਿੱਖ ਹੈ ਨਾ, ਇਹ ਸਰੋਵਰ 'ਤੇ ਜਾ ਕੇ ਬਵੇ, ਇਹਦੀ ਖੁਰਾਕ ਸਰੋਵਰ 'ਤੇ ਆ, ਇਹਦੀ ਡੇਰਿਆਂ 'ਚ ਖੁਰਾਕ ਨਹੀਂ ਹੈਗੀ। ਬਹਾ ਕੇ ਕੁਰਸੀ ਦੇ ਉੱਤੇ ਬਹੁਤ ਪੋਚਵੀ ਪੱਗ ਬੱਧੀ, ਸਾਰੀ ਦੁਨੀਆਂ ਦਾ ਪੈਸਾ ਖਾ ਗਏ ਬੈਂਕਾਂ ਦੇ ਵਿੱਚੋਂ, ਉੱਥੋਂ ਖਾ ਗਏ, ਉੱਥੋਂ ਖਾ ਗਏ, ਫਿਰ ਵੀ ਸਤਿਗੁਰੂ। ਸਾਰੀ ਬਿਆਸ ਦਰਿਆ ਦੀ ਪੈਲੀ ਵੜ ਗਏ ਤਾਂ ਫਿਰ ਵੀ ਸਤਿਗੁਰੂ। ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਕੋਲ ਆਓ, ਇਹਦੇ ਵਿੱਚ ਹੀਰੇ ਨੇ। ਗੁਰ ਕਾ ਸ਼ਬਦ ਰਤਨ ਹੈ, ਗੁਰੂ ਦਾ ਸ਼ਬਦ ਰਤਨ ਹੈ, ਇਹਦੇ ਨਾਲ ਅਨੰਤ ਅਨੰਤ ਹੀਰੇ ਜੜੇ ਪਏ। ਆਣ ਕੇ ਸੁਣੋ, ਇੱਥੇ ਬੜੇ ਬੜੇ ਸੋਹਣੇ ਬਚਨ ਨੇ ਇਸ ਗੁਰਬਾਣੀ ਦੇ ਵਿੱਚ, ਕਿਤੇ ਆਣ ਕੇ ਸੁਣੋ। ਜੀਓ ਮਹੰਜਾ ਤਉ ਹੋਇਆ, ਜੀਓ ਮਹਾਰਾਜ ਮੇਰਾ ਜੀ ਹੈ ਨਾ ਜਿਹੜਾ, ਮੇਰੀ ਸੁਰਤ ਆ ਤੇਰੇ 'ਤੇ ਮੋਈ ਗਈ, ਕਦ ਪੱਸਾਂ ਜਾਨੀ ਤੋਹੇ। ਮਹਾਰਾਜ ਉਹ ਕਦੋਂ ਸਮਾਂ ਆਊਗਾ ਜਦੋਂ ਮੈਂ ਤੈਨੂੰ ਜਾਨੀ, ਮੇਰੇ ਪਰਮੇਸ਼ਰ ਅਕਾਲ ਪੁਰਖ, ਮੈਂ ਆਣ ਕੇ ਤੈਨੂੰ ਵੇਖਾਂ, ਪਰਸਾਂ ਤੇਰੇ ਚਰਨ ਫੜਾਂ। ਉਹ ਸਮਾਂ ਘੜਦਾ ਘੜਦਾ ਘੜਦਾ, ਸ਼ਿਕਾਰੀ ਪਿੱਛੇ ਲੱਗੇ, ਇੱਕ ਨੂੰ ਇੱਥੋਂ ਫੜ ਲਿਆ, ਇੱਕ ਨੂੰ ਇੱਥੋਂ ਫੜ ਲਿਆ, ਇੱਕ ਉੱਥੇ ਫੜਿਆ ਗਿਆ, ਇੱਕ ਉੱਥੇ ਫੜਿਆ ਗਿਆ। ਆਪ ਜੀ ਨੂੰ ਸਾਰਿਆਂ ਨੂੰ ਸਤਿਗੁਰੂ ਗਰੀਬ ਨਿਵਾਸ ਜੀ ਕਹਿੰਦੇ, ਸਰਵਰ ਅੰਦਰ ਹੀਰਾ ਮੋਤੀ, ਸੋ ਹੰਸਾਂ ਦਾ ਖਾਣਾ, ਬਗਲਾ ਕਾਗ ਨਾ ਰਹੀ ਸਰਵਰ। ਇੱਥੇ ਆਉਂਦਿਆਂ ਕਈ ਵਾਰ ਨਾ ਚੰਗੇ ਵੇਲੇ ਬੈਠੇ ਹੋਣਗੇ, ਇੱਥੇ ਜਦੋਂ ਸ਼ਬਦੀ ਵਿਚਾਰ ਚੱਲੂਗੇ ਉੱਠ ਕੇ ਤੁਰ ਪਣਗੇ। ਬਗਲੇ ਨੇ, ਕਾਂ ਨੇ, ਹੀਰੇ ਖਾ ਨਹੀਂ ਸਕਦੇ, ਡੱਡੀਆਂ ਇੱਥੇ ਹੈ ਨਹੀਂ, ਡੱਡੀਆਂ ਇੱਥੇ। ਇੱਥੇ ਗੁਰੂ ਦਾ ਸ਼ਬਦ ਆ, ਇੱਕ ਇੱਕ ਸ਼ਬਦ ਅਰਬਾਂ ਅਰਬਾਂ ਰੁਪਈਏ ਵੀ ਉਹਦੀ ਕੀਮਤ ਨਹੀਂ, ਇੱਕ ਇੱਕ ਸ਼ਬਦ ਦੀ, ਇੱਕ ਇੱਕ ਲੈਣ ਦੀ। ਇੱਥੇ ਆਓ ਹੀਰੇ ਮੋਤੀ ਖਾਣ, ਗੁਰ ਸਰਵਰ ਹੰਸ, ਜਿਹੜਾ ਗੁਰੂ ਦਾ ਸਰਵਰ ਆ, ਜਿਹੜਾ ਆਪ ਗੁਰੂ ਹੈ ਉਹ ਸਰੋਵਰ ਹੈ। ਅੱਜ ਜਿੰਨੇ ਸਿੱਖ ਨੇ ਹੰਸ ਨੇ, ਆਓ ਚੁੱਕੀਏ ਮੋਤੀ। ਵਾਹਿਗੁਰੂ।

ਜੁੜੋ ਜੁੜੋ ਜੁੜੋ ਜੁੜੋ ਜੁੜੋ ਜੁੜੋ, ਉੱਥੇ ਸੁੱਤ ਰੱਖੋ। ਵਾਹਿਗੁਰੂ ਨੂੰ ਮੂੰਹ ਤੋਂ ਕਹਿ ਕੇ ਕੰਨਾਂ ਤੱਕ ਫੁਰਨਾ ਨਹੀਂ ਬਣੂੰਗਾ, ਇੱਥੋਂ ਕਹਿ ਕੇ ਇੱਥੇ ਤੱਕ ਜਾਓਗੇ ਨਾ ਫਿਰ ਫੁਰਨਾ ਨਹੀਂ ਬਣਦਾ। ਆਖੋ ਸਤਨਾਮ ਸ੍ਰੀ। ਜਿਹੜਾ ਬਾਂਦਰ ਹੁੰਦਾ ਨਾ, ਬਾਂਦਰ ਕਿਤੇ ਸ਼ਿਕਾਰੀ ਦੇ ਹੱਥ ਆ ਜਾਏ, ਕੀ ਇਸ ਤਰ੍ਹਾਂ ਬੱਚੇ ਵਾਲੀ, ਬੁੱਢੇ ਥੋੜ੍ਹੇ ਹੋ ਗਏ। ਮੈਂ ਕਿਸੇ ਬਜ਼ੁਰਗ ਨੂੰ ਕਦੀ ਨਹੀਂ ਕਹਿੰਦਾ ਤੂੰ ਇਸ ਤਰ੍ਹਾਂ ਹੋ ਕੇ ਬਹਿ, ਮੈਨੂੰ ਪਤਾ ਹੈ ਤੰਗੀ। ਤੁਸੀਂ ਤਾਂ ਸਾਰੇ ਨੌਜਵਾਨ ਹੋ, ਇਸ ਤਰ੍ਹਾਂ ਬੈਠੋ। ਗੁਰਮੁਖ ਬੁੱਢੇ, ਫਿਰ ਬੋਲੋ ਗੁਰਮੁਖ ਬੁੱਢੇ। ਆ ਗੁਰੂ ਦੇ ਮੁੱਖ ਕਰਨ ਵਾਲੇ, ਗੁਰੂ ਦੀ ਬਾਣੀ ਸੁਣਨ ਵਾਲੇ ਤਾਂ ਕਦੀ ਬੁੱਢੇ ਹੁੰਦੇ ਹੀ ਨਹੀਂ। ਜਿਹੜੇ ਬਾਂਦਰ ਹੁੰਦੇ ਆ ਨਾ ਬਾਂਦਰ, ਇਹਨਾਂ ਵਿੱਚੋਂ ਜਿਹੜਾ ਬਾਂਦਰ ਸ਼ਿਕਾਰੀ ਦੇ ਹੱਥ ਆ ਜੇ ਨਾ, ਉਹਦੇ ਵਿੱਚ ਜਾ ਕੇ ਅਤੇ ਉਹਦੇ ਆਖੇ ਨੱਕੇ ਨੱਚਣ ਲੱਗ ਪੈਂਦਾ, ਉਹਦੇ ਆਖੇ ਲਾ ਕੇ ਬਹਿ ਜਾਂਦਾ, ਉਹਦੇ ਆਖੇ ਲਾ ਕੇ ਤੁਰਿਆ ਫਿਰਨ ਡਿਆ, ਜਿੱਥੇ ਉਹ ਕਹਿੰਦੇ ਨੱਚ ਉੱਥੇ ਨੱਚਣ ਲੱਗ ਪੈਂਦਾ। ਜਿਹੜਾ ਬਾਂਦਰ ਕਾਬੂ ਆ ਗਿਆ ਅਤੇ ਰੱਬ ਨਾ ਕਰੇ ਉਹ ਬਾਂਦਰ ਸ਼ਿਕਾਰੀ ਕੋਲ ਛੁੱਟ ਜਾਏ, ਸੁਣਿਓ ਧਿਆਨ ਨਾਲ ਸੁਣਿਓ, ਉਹ ਬਾਂਦਰ ਸ਼ਿਕਾਰੀ ਕੋਲ ਕਿਤੇ ਅਤੇ ਜੰਗਲ 'ਚ ਜਾਵੇ। ਹੁਣ ਜਿਹੜੇ ਉੱਥੇ ਜੰਗਲੀ ਬਾਂਦਰ ਨੇ ਉਹਨਾਂ ਨੂੰ ਇਹਦੇ ਕੋਲੋਂ ਬੋ ਆਉਂਦੀ ਆ ਵੀ ਇਹ ਕਿਸੇ ਦੇ ਹੱਥੇ ਰਿਹਾ ਹੈ, ਇਹ ਗੁਲਾਮ ਰਿਹਾ ਹੈ, ਨਹੀਂ ਪਤਾ ਲੱਗਦਾ ਇਹ ਉਹਦੇ ਵਿੱਚੋਂ ਬੋ ਆਉਣ ਲੱਗ ਪੈਂਦੀ ਆ ਇਨਸਾਨ ਦੇ ਹੱਥਾਂ ਦੀ। ਉਹ ਦੰਦੀਆਂ ਵੱਢ ਵੱਢ ਕੇ ਇਹਦੇ ਕੰਨ ਖਾ ਜਾਂਦੇ, ਬਾਂਦਰ ਨੂੰ ਸਾਰਾ ਖਾ ਜਾਂਦੇ ਨੇ, ਕਹਿੰਦੇ ਤੂੰ ਗੁਲਾਮ ਸਾਡੇ ਵਿੱਚ ਕਿਉਂ ਆਇਆ, ਸਾਡੇ ਵਿੱਚ ਤਾਂ ਬਹੁਤ ਕੁਝ ਹੋ ਗਿਆ। ਸਭ ਗੁਲਾਮੀਆਂ ਝੱਲ ਰਹੀਆਂ, ਫਿਰ ਆਣ ਕੇ ਸਾਡੇ ਵਿੱਚ ਹੀ ਬਹਿ ਗਏ। ਅਸੀਂ ਤਾਂ ਕਿਸੇ ਗੁਲਾਮ ਨੂੰ ਪਛਾਣ ਨਹੀਂ ਸਕਦੇ ਕਿ ਗੁਲਾਮ ਨੂੰ ਪਛਾਣਦਾ ਆਜ਼ਾਦ। ਆਖੋ ਵਾਹਿਗੁਰੂ। ਕੌਣ? ਆਜ਼ਾਦ ਬਿਰਤੀ ਵਾਲਾ ਪਛਾਣਦਾ ਵੀ ਇਹ ਬੰਦਾ ਗੁਲਾਮ ਆ। ਸਾਡੇ ਵਿੱਚ ਕਿੰਨੇ ਗੁਲਾਮ ਨੇ, ਅਗਲੇ ਦਿਨ ਫਿਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਹੁੰਦੇ, ਗੁਲਾਮੀ ਵੀ ਕਰ ਲਈ। ਆਖੋ ਵਾਹਿਗੁਰੂ। ਕੀ ਕਰ ਲਈ? ਗੁਲਾਮੀ ਵੀ ਕਰ ਲਈ। ਜਦੋਂ ਉਹਨਾਂ ਦੇ ਵਿੱਚ ਨਾ ਜੀ ਕੀਤਾ ਰਹਿਣ ਨੂੰ, ਫਿਰ ਇੱਧਰ ਆਉਣ ਲੱਗਾ, ਫਿਰ ਉਹਨਾਂ ਆਖਿਆ ਵੀ ਨਾ ਇੱਥੇ ਨਹੀਂ ਤੇਰੀ ਕੋਈ ਥਾਂ। ਦੰਦੀਆਂ ਵੱਢ ਵੱਢ ਕੇ ਅਤੇ ਉਹਦੇ ਕੰਨ ਖਾ ਗਏ ਬਾਂਦਰ ਦੇ, ਮਰ ਗਿਆ। ਉਹਨਾਂ ਨੇ ਵਿੱਚ ਨੀਰ ਲਾਇਆ, ਉਹਨਾਂ ਨੇ ਕਿਹਨੂੰ? ਗੁਲਾਮ ਬਾਂਦਰ। ਸ਼ਾਬਾਸ਼ ਸ਼ਾਬਾਸ਼। ਅਸੀਂ ਹਰ ਗੁਲਾਮ ਨੂੰ ਜਿਹੜਾ ਮਰਜ਼ੀ ਚਾਰਜ ਫੇਰੋ ਆਵੇ, ਉਹ ਸਾਡੇ ਵਿੱਚ ਜਥੇਦਾਰ। ਜਿਹੜਾ ਕੱਲ੍ਹ ਕਾਂਗਰਸ ਸੀ ਅੱਜ ਅਕਾਲੀ ਹੈ, ਜਿਹੜਾ ਕੱਲ੍ਹ ਕੱਲ੍ਹ ਗਿਆ ਸੀ ਅੱਜ ਕਾਂਗਰਸ ਹੈ। ਇਹ ਗੁਲਾਮਾਂ ਲੋਕਾਂ ਤੋਂ ਆਪਣੀ ਸੁਰਤ ਨੂੰ ਆਜ਼ਾਦ ਕਰੋ। ਇਹ ਨੱਚੇ ਨੇ, ਇਹ ਸੈਂਟਰ ਦੇ ਘਰ ਜਾ ਕੇ ਨੱਚੇ ਨੇ ਲੋਕ, ਚਾਰ ਕੁ ਰੁਪਈਆ ਲਈ ਇਹ ਨੱਚੇ ਨੇ ਅਤੇ ਆਣ ਕੇ ਤੁਹਾਡਾ ਵਿਗਾੜਨਗੇ। ਇਹਨਾਂ ਤੋਂ ਸੁਚੇਤ ਰਹੋ। ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਦਾ ਖਾਣਾ।

ਆਖੋ ਸਤਨਾਮ ਸ੍ਰੀ ਬਚਨ ਵਾਹਿਗੁਰੂ। ਇੱਕ ਬਚਨ ਰਹਿ ਗਿਆ, ਸੋਈ ਸਰਵਰ ਢੂੰਡ ਲਓ, ਸੋਈ ਸਰਵਰ ਮੈਨੇ ਸਰੋਵਰ, ਜਿੱਥੋਂ ਲੱਭੀ ਵੱਥ ਉਹ ਸਰੋਵਰ ਲੱਭੋ ਜਿਹਦੇ ਵਿੱਚੋਂ ਤੁਹਾਡੀ ਖੁਰਾਕ ਮਿਲ ਜਾਏ। ਛੱਪੜ ਢੂੰਡੇ ਕਿਆ ਹੋਵੇ, ਮੈਨੂੰ ਇਹਨਾਂ ਦਾ ਕਿਸੇ ਦਾ ਡਰ ਨਹੀਂ, ਮੈਨੂੰ ਡਰਿਆ ਧੰਨ ਕੇਵਲ ਗੁਰੂ ਗੋਬਿੰਦ ਸਿੰਘ ਸਾਹਿਬ ਦਾ। ਇਹ ਸਾਰੇ ਛੱਪੜ ਨੇ, ਇਹਨਾਂ ਦੇ ਵਿੱਚ ਮੋਤੀ ਨਹੀਂ ਹੈਗੇ, ਹੀਰੇ ਨਹੀਂ ਗੇ। ਉਹ ਸਰੋਵਰ ਲੱਭੋ ਜਿਹਦੇ ਵਿੱਚ ਮੋਤੀ ਨੇ, ਸੋਈ ਸਰੋਵਰ ਢੂੰਡ ਲਓ, ਜਿੱਥੋਂ ਲੱਭੀ ਵੱਥ ਛੱਪੜ ਢੂੰਡੇ ਕਿਆ ਹੋਵੇ, ਚਿੱਕੜ ਡੁੱਬੇ ਹੱਥ। ਛੱਪੜ ਵਿੱਚ ਹੱਥ ਪਾਓਗੇ ਤਾਂ ਹੱਥਾਂ ਨੂੰ ਕੀ ਲੱਗੂਗਾ, ਹੀਰੇ ਆਉਣਗੇ ਹੱਥ 'ਚ, ਚਿੱਕੜ ਆਊਗਾ। ਨਾ ਬੰਦੇ ਦੇ ਪਿੱਛੇ ਜਾਓ, ਬੰਦਾ ਨਾ ਕਦੀ ਗੁਰੂ ਹੋਇਆ। ਆਖੋ ਵਾਹਿਗੁਰੂ। ਮੈਨੂੰ ਕਈ ਕਹਿੰਦੇ ਉਹ ਕਹਿੰਦੇ ਨਵੀਨ ਦੀ ਭੈਣ ਬੀਬਾ ਕੀ ਗੱਲ ਹੋ ਗਈ ਪੁੱਤ, ਆਖੋ ਵਾਹਿਗੁਰੂ। ਕਈ ਵਾਰ ਮੈਨੂੰ ਪੁੱਤ ਕਹਿੰਦੇ ਵੀ ਬੰਦਾ ਗੁਰੂ ਨਹੀਂ, ਬੰਦਾ ਗੁਰੂ ਨਹੀਂ। ਮੈਂ ਕਿਹਾ ਹਾਂ, ਬੰਦਾ ਗੁਰੂ ਨਹੀਂ, ਸ਼ਬਦ ਗੁਰੂ ਆ। ਕੀ ਆ ਜੀ? ਉਹਨੇ ਆਪ ਆਖਿਆ, ਸ਼ਬਦ ਗੁਰ ਪੀਰਾ, ਬੋਲੋ ਗਹਿਰ ਗੰਭੀਰਾ, ਬਿਨ ਸ਼ਬਦੇ ਜੱਗ ਬੋਰਨ, ਬਿਨ ਸ਼ਬਦੇ, ਸ਼ਬਦ ਦੀ ਕਮਾਈ ਤੋਂ ਬਿਨਾਂ ਲੋਕ ਪਾਗਲ ਹੋ ਗਏ। ਬਿਨ ਸ਼ਬਦੇ ਸਭ ਜੱਗ ਬੋਰਾਨਾ, ਬਿਰਥਾ ਜਨਮ ਗਵਾਇਆ। ਕਿੰਨਾ ਬਾਣੀ ਦੇ ਵਿੱਚ ਸ਼ਬਦ ਨੇ ਲੋਕੋ, ਸ਼ਬਦ ਦੀ ਰੱਦ ਨਾ ਕਰੋ, ਬੰਦਾ ਕੋਈ ਗੁਰੂ ਨਹੀਂ। ਜੇ ਤੁਸੀਂ ਕਹੋ ਮੈਨੂੰ ਗੁਰੂ ਰਾਮਦਾਸ ਪਾਤਸ਼ਾਹ ਮੇਰੇ ਗੁਰੂ ਨੇ, ਤਾਂ ਉਹ ਤਾਂ ਕਹਿੰਦੇ ਮੈਂ ਗੁਰੂ ਨਹੀਂ, ਬਾਣੀ ਗੁਰੂ, ਗੁਰੂ ਹੈ ਬਾਣੀ। ਜੇ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਨੂੰ ਆਖੋਗੇ ਉਹ ਤਾਂ ਕਹਿੰਦੇ ਵਾਹਵਾ ਬਾਣੀ ਨਿਰੰਕਾਰ ਹੈ। ਦਸਵਾਂ ਪਾਤਸ਼ਾਹ ਕਹਿਣ ਡਿਆ ਨਹੀਂ ਮੈਂ ਗੁਰੂ ਨਹੀਂ, ਮੋਕੋ ਦਾਸ ਦਮਨਕਾ ਜਾਨੋ। ਤੁਸੀਂ ਜਿੱਦਣ ਆਪ ਇਹ ਖੋਪਰੀ ਤੋਂ ਕੰਮ ਲੈਣ ਲੱਗ ਪਓਗੇ ਨਾ, ਤੁਹਾਡੇ ਕੋਲੋਂ ਡੇਰੇਦਾਰ ਭੱਜ ਜਾਣਗੇ ਜਿਹੜੇ ਤੁਹਾਨੂੰ ਕਹਿੰਦੇ ਵੀ ਬੰਦਾ ਗੁਰੂ ਹੁੰਦਾ। ਰਾਧਾ ਸੁਆਮੀ ਗੁਰੂ ਜਿਹੜਾ ਬਣਿਆ ਫਿਰਦਾ ਨਾ ਗੁਰੂ ਨਹੀਂ ਗਾ, ਨਿਰੰਕਾਰੀ ਜਿਹੜਾ ਬਣਿਆ ਫਿਰਦਾ ਨਾ ਗੁਰੂ ਨਹੀਂ ਗਾ। ਗਾਲ ਨਹੀਂ ਕੱਢੀ ਕਿਸੇ ਨੂੰ, ਵਿਰੋਧਤਾ ਨਹੀਂ ਕੀਤੀ, ਪਰ ਜੇ ਕੋਈ ਸੰਸਾਰ ਦੇ ਵਿੱਚ ਇਹਨਾਂ ਭੋਲਿਆਂ ਜੀਆਂ ਨੂੰ ਧੋਖਾ ਦੇਵੇ ਤਾਂ ਫਿਰ ਗੁਰੂ ਕੇ ਸਿੱਖ ਦਾ ਇਹ ਭਰੋਸਾ ਬਣਦਾ, ਦਾਇਤ ਬਣਦਾ ਵੀ ਉਹ ਲੋਕਾਂ ਨੂੰ ਸੁਚੇਤ ਕਰੇ। ਭਾਈ ਭਲਿਓ, ਬੰਦਾ ਕਦੀ ਗੁਰੂ ਨਹੀਂ ਹੁੰਦਾ, ਆਖੋ ਵਾਹਿਗੁਰੂ। ਇੱਕ ਵਾਰ ਮਾਨ ਸਿੰਘ ਚੌਰ ਦਿੱਲੀ ਕਥਾ ਕਰਦੇ, ਸੀਸਗੰਜ ਸਾਹਿਬ ਚੌਂਕੜਾ ਮਾਰ ਲਓ, ਥੱਕ ਗਏ ਹੋ, ਜੇ ਥੱਕੇ ਤਾਂ ਕੋਈ ਗੱਲ ਨਹੀਂ, ਕੰਮ ਤੋਂ ਆਇਓ ਨਾ, ਮੈਂ ਤਾਂ ਵਿਹਲ ਲਿਆ। ਉਹਨਾਂ ਨੇ ਆਖਿਆ ਵੀ ਅਸੀਂ ਆਪਣੇ ਗੁਰੂ ਨੂੰ ਸਵਾ ਮਨ ਪੱਕੇ ਸੋਨੇ ਨਾਲ ਤੋੜ ਲਿਆ, ਨਿਰੰਕਾਰੀ ਬਾਬੇ ਕਹਿੰਦੇ ਨਿਰੰਕਾਰੀ। ਅਤੇ ਇਹਨੂੰ ਕਿਸੇ ਨੇ ਦੱਸਿਆ ਬਾਬੇ ਮਾਨ ਸਿੰਘ ਚੌਰ ਨੂੰ, ਆਖੋ ਵਾਹਿਗੁਰੂ। ਅਤੇ ਅਗਲੇ ਦਿਨ ਕਥਾ ਦੇ ਵਿੱਚ ਜਿਸ ਤਰ੍ਹਾਂ ਉਹ ਕਿਤਿਓਂ ਕੁਝ ਸੁਣਦਾ ਸੀ ਅਤੇ ਸਵੇਰੇ ਆਣ ਕੇ ਪਾਗਲ ਹੋ ਜਾਂਦਾ ਸੀ ਨਾ ਵੀ ਮੈਂ ਸੁਣਾਵਾਂ ਲੋਕਾਂ ਨੂੰ, ਪਤਾ ਲੱਗਿਆ ਵੀ ਜਿਹੜਾ ਪੁਆਇੰਟ ਮੇਰੇ ਹੱਥ 'ਚ ਆ ਗਿਆ ਇਹ ਮੈਂ ਲੋਕਾਂ ਨਾਲ ਸਾਂਝਾ ਕਰ ਲਾਂ। ਉਹਨੇ ਸਵੇਰੇ ਆਖਿਆ ਅੱਜ ਵੀ ਇੱਥੇ ਸੁਣਿਆ ਵਾ ਨਿਰੰਕਾਰੀ ਬਾਬੇ ਨੂੰ ਸਵਾ ਮਨ ਸੋਨੇ ਦੇ ਨਾਲ ਤੋਲਤਾ। ਆਹ ਹਾ ਹਾ ਹਾ ਹਾ ਹਾ, ਇੱਧਰ ਕਰਦਾ ਆਹਾ ਹਾ ਹਾ ਹਾ ਹਾ, ਤੋਲੀ ਗਿਆ ਨਾ ਤੁਹਾਡਾ ਗੁਰੂ। ਕੀ ਆਖਿਆ? ਇੰਨੇ ਕੀ ਜੋਗਾ ਸੀ, ਸਵਾ ਮਨ ਸੋਨੇ ਦੇ ਭਾਅ ਦਾ ਸੀ ਤੁਹਾਡਾ ਗੁਰੂ। ਇੱਧਰ ਵੇਖੋ, ਪੁੱਛ ਕੇ ਵੇਖੋ, ਅਤੁੱਲ ਕਿਉਂ ਤੋਲਿਆ ਜਾਏ, ਮੇਰਾ ਗੁਰੂ ਤੇ ਅਤੁੱਲਿਆ, ਕਿਸੇ ਕੋਈ ਤੋਲ ਹੀ ਨਹੀਂ ਸਕਦਾ ਇਹਨੂੰ, ਆਖੋ ਵਾਹਿਗੁਰੂ। ਜਿੰਨੇ ਸਿਆਣੇ ਹੋ ਜੋਗੇ ਉਹਨੇ ਸੁਚੇਤ ਹੋ ਕੇ ਆਪਣੇ ਸਤਿਗੁਰੂ ਦੀ ਫਿਲੋਸਫੀ ਨੂੰ ਦੁਨੀਆਂ ਦੇ ਉੱਤੇ ਵੰਡੋਗੇ, ਮਣੀ ਸੁਣਨਗੇ ਲੋਕ। ਆਉਣ ਵਾਲਾ ਸਮਾਂ ਹੁਣ ਬਾਣੀ ਦਾ ਹੀ ਆ, ਬੰਦੇ ਮਰਜਣੇ ਨੇ, ਜਿੰਨੇ ਗਦਾਰ ਨੇ ਇਹ ਮਰਜਣੇ ਆ। ਇਹ ਲੋਕ ਐਵੇਂ ਕਹੀ ਜਾਂਦੇ ਜੀ ਹੁਣ ਦੁਨੀਆਂ ਫਨਾ ਹੋ ਜਾਣੀ, ਕਿਉਂ ਦੁਨੀਆਂ ਕਿਉਂ ਫਨਾ ਹੋ ਜਾਣਗੀਆਂ, ਅੰਮ੍ਰਿਤ ਵੇਲੇ ਉੱਠਣ ਵਾਲਾ ਕਿਤਰਾ ਫਨਾ ਹੋ ਜੂ, ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਰੱਬ ਦਾ ਨਾਂ ਜਪਦਾ ਉਹ ਕਿਤਰਾ ਫਨਾ ਹੋ ਜੂ। ਉਹ ਮਰਨਗੇ ਜਿਹੜੇ ਸ਼ਰਾਬ ਪੀਂਦੇ ਆ, ਮੀਟ ਖਾਂਦੇ ਆ, ਬੇਈਮਾਨੀਆਂ ਕਰਦੇ ਆ, ਲੋਕਾਂ ਦੀਆਂ ਧੀਆਂ ਨੂੰ ਅੱਜ ਵੀ ਆਉਂਦੇ ਆ ਕੱਲ ਛੱਡ ਦਿੰਦੇ ਆ, ਮਾਰ ਦਿੰਦੇ ਨੇ ਤੇਲ ਪਾ ਕੇ, ਉਹ ਲੋਕ ਫਨਾ ਹੋ ਜਾਣਗੇ। ਜੈਕਾਰ ਕੀ ਉਹ,
ਉੱਚੀ ਉੱਚੀ ਬੋਲੋ ਜੈਕਾਰ ਕੀ ਹੋ ਅਤੇ ਪਾਪੀ ਕੋ ਪਾਪੀਆਂ ਨੂੰ ਦੰਡ ਮਿਲੋ। ਧਰਮੀਆਂ ਨੂੰ ਕਿਉਂ? ਧਰਮੀਆਂ ਦੀ ਜੈ ਜੈਕਾਰ ਹੁੰਦੀ। ਸੋਈ ਸਰਵਰ ਢੂੰਡ ਲਓ ਜਿੱਥੋਂ ਲੱਭੀ ਵੱਥ ਮਿਲੇ ਵਸਤੂ, ਉਹ ਸਰੋਵਰ ਲੱਭੋ ਜਿਹਦੇ ਵਿੱਚ ਹੱਥ ਪਾਓ ਅਤੇ ਤੁਹਾਨੂੰ ਤੁਹਾਡੇ ਹੀਰੇ ਮਿਲਣ। ਛੱਪੜ ਢੂੰਡੇ ਕਿਹਾ ਹੋਵੇ, ਆਹ ਬੜੀ ਸੋਹਣੀ ਬਾਣੀ ਆ। ਮੈਨੂੰ ਸ਼ਹਿਰ ਮੈਨੂੰ ਪਤਾ ਸ਼ਹਿਰ ਵਾਲਿਆਂ ਨੂੰ ਪਤਾ ਨਹੀਂ ਵੀ ਛੱਪੜ ਕੀ ਹੁੰਦਾ, ਪਤਾ ਜੇ ਛੱਪੜ ਉਹ ਗੁੜੀਆ ਛੱਪੜ ਛੱਪੜ ਢੂੰਡੇ ਕਿਹਾ ਹੋਵੇ, ਚਿੱਕੜ ਡੁੱਬੇ ਹੱਥ, ਸਰੋਵਰ 'ਚ ਹੱਥ ਪਾਓ। ਗੁਰੂ ਕਹਿੰਦਾ ਗੁਰੂ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੱਥ ਪਾਓ, ਪੜ੍ਹੋ ਬਾਣੀ ਨੂੰ, ਹੀਰੇ ਬੁੱਕ ਭਰ ਭਰ ਕੇ ਲਿਆਓ। ਇੱਕ ਇੱਕ ਵਚਨ ਹੀਰਿਆਂ ਤੋਂ ਵੀ ਜ਼ਿਆਦਾ ਕੀਮਤੀ ਹੈ। ਆਖੋ ਵਾਹਿਗੁਰੂ। ਫਿਰ ਛੱਪੜ ਢੂੰਡੇ ਕਿਆ ਹੋਵੇ, ਕਈ ਲੋਕ ਕਿਉਂਕਿ ਛੱਪੜ ਵਿੱਚ ਵੀ ਪਾਣੀ ਆ ਅਤੇ ਸਰੋਵਰ ਵਿੱਚ ਵੀ ਪਾਣੀ ਆ, ਜਿਹੜਾ ਛੱਪੜ ਵਿੱਚ ਪਾਣੀ ਉਹ ਗੰਦਾ ਹੈ, ਉਹਦੇ 'ਚ ਪਸ਼ੂ ਲੇਟਦੇ ਨੇ, ਉਹਦੇ 'ਚ ਡੰਗਰ ਲੇਟਦੇ ਨੇ। ਇੱਥੇ ਸੰਤ ਸਰੋਵਰ ਨਾਵੇ, ਸੰਤ ਸਰੋਵਰ ਨਾਵੇ, ਸੰਤ ਸਾਰੇ ਪੜ੍ਹੋ, ਉਹ ਕਿਹੜਾ ਹੈ ਸਤਸੰਗਤ? ਇਹਦੇ ਵਿੱਚ ਵਿਖੇ ਤੁਸੀਂ ਚੁੱਭੀਆਂ ਲਾਉਂਦਾ ਵਾਹ।

ਆਖੋ ਸਤਨਾਮ ਸ੍ਰੀ। ਸਮਾਂ ਭੱਜ ਰਿਹਾ, ਆਪਣੀ ਚਾਲੇ ਜਾ ਰਿਹਾ। ਸੰਤ ਸਰੋਵਰ ਨਾਵੇ, ਆਹ ਸੰਤ ਸਰੋਵਰ ਆ, ਇਹੀ ਰਾਮਦਾਸ ਸਰੋਵਰ ਆ ਜਿਹਦੇ ਵਿੱਚ ਮਹਾਰਾਜ ਨੇ ਆਖਿਆ ਰਾਮਦਾਸ ਸਰੋਵਰ ਨਾਤੇ। ਆ ਜਿਹੜੇ ਰੋਜ਼ ਵਾਹਿਗੁਰੂ ਵਾਹਿਗੁਰੂ ਕਰਨ ਡੇ ਜੋ ਮੇਰਾ ਸਿਰ ਕੱਟ ਦਿਓ, ਜੋ ਪਾਪ ਨਾ ਕੱਟੇ ਜਾਣ ਤੇ ਪਾਪ ਕੱਟੇ ਜਾਣਗੇ ਮੇਰੇ। ਮਾਧੋ ਜੀ ਸਤ ਸੰਗਤ ਮਿਲੇ ਸੋ, ਮੈਂ ਕਹਿ ਰਿਹਾ ਕਿ ਪੰਜਵੇਂ ਪਾਤਸ਼ਾਹ ਕਹਿ ਰਿਹਾ, ਪੰਜਵੇਂ ਪਾਤਸ਼ਾਹ ਕਹਿ ਰਿਹਾ ਗੁਰੂ ਕੇ ਸਿੱਖੋ ਸਤਸੰਗਤ ਵਿੱਚ ਆਉਣ ਵਾਲਾ ਬੰਦਾ ਤਰ ਜਾਂਦਾ ਹੈ। ਮੈਂ ਨਹੀਂ ਕਹਿ ਰਿਹਾ, ਪਾਣੀ ਕਹਿ ਰਹੇ, ਆਖੋ ਵਾਹਿਗੁਰੂ। ਸਾਹਿਬ ਕਹਿੰਦੇ ਛੱਪੜ ਡੁੱਬੇ ਹੱਥ, ਚਿੱਕੜ ਡੁੱਬੇ ਹੱਥ, ਕਹਿੰਦੇ ਛੱਪੜ ਵਿੱਚ ਨਾ ਵੜ ਜਿਓ, ਮੱਝਾਂ ਦਾ ਚੱਕ ਉਹਦੇ ਵਿੱਚ ਚਿੱਕੜ ਹੈ, ਡੱਡੂ ਨੇ, ਮੱਛਰ ਹੈ, ਮੱਛੀਆਂ ਨੇ, ਕੱਛੂ ਕੁੰਮੇ ਨੇ, ਕਾਹਦੇ 'ਚ ਹੈ ਨਹੀਂ ਗੇ ਫਿਰ ਇਹ ਕੱਛੂ ਕੁੰਮੇ ਨਹੀਂ ਗੇ, ਇਹ ਕੱਛੂ ਕੁੰਮੀ ਤਾਂ ਹੈ। ਮਹਾਰਾਜ ਪਾਤਸ਼ਾਹ ਕਹਿੰਦੇ ਨੇ ਤੂੰ ਸਰੋਵਰ ਲੱਭ, ਸੋਈ ਸਰਵਰ ਬੋਲੋ, ਢੂੰਡ ਲਓ ਮੀਨ ਲੱਭ ਲਓ, ਲੱਭ ਲਓ ਕਿਤੇ ਦੁਨੀਆਂ ਦੇ ਉੱਤੇ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਸਰੋਵਰ, ਉੱਥੇ ਡੱਡੂ ਰਹਿੰਦੇ, ਉੱਥੇ ਕੱਛੂ ਕੁੰਮੇ ਹੈਗੇ, ਜੋ ਨਹਾਵਾ ਹੈ ਬੋਲੋ, ਜੋ ਨਹਾਵਾ ਹੈ ਸੋ ਕੁਲ ਤਰਾਵੇ, ਕੁਲ ਕੁਲ ਨਹੀਂ, ਕੁਲ ਆਪਣੀ, ਕੁਲ ਆਪਣੀ ਜਿਨਸ ਸਾਰੀ ਤਰਾ ਲੂਗਾ, ਜਿਹੜਾ ਉਹਦੇ ਵਿੱਚ ਚਿਬੀਆਂ ਲਾ ਲਓ, ਇਸ਼ਨਾਨ ਕਰੂਗਾ। ਥੱਕ ਗਏ ਹੋ? ਆ ਨੌਜਵਾਨ ਬੱਚਾ ਵੇਖੋ ਫਿਰ ਬੈਠਾ ਕਿੱਥੇ, ਇਤਨਾ ਬਹਿਣਾ ਯਾਰ, ਜੇ ਤੁਸੀਂ ਕਹੋ ਮੈਂ ਅੱਧਾ ਘੰਟਾ ਲਾਇਆ ਕਰਾਂ, ਤੁਸੀਂ ਥੱਕੋ ਨਾ, ਮਰਦ ਦੇ ਪੁੱਤ ਬਣੋ। ਧੰਨ ਗੁਰੂ।

ਆਉਣ ਲੱਗੇ ਨਾ ਦਇਆ ਸਿੰਘ ਦਿਲਬਰ ਦੀ ਇੱਕ ਸੀਡੀ ਸੁਣਦੇ ਆਏ ਹਾਂ ਪੌਂਟਾ ਸਾਹਿਬ ਦੀ, ਆਖੋ ਵਾਹਿਗੁਰੂ। ਜਦੋਂ ਮਹਾਰਾਜ ਇੱਥੇ ਤਾਂ ਪੌਂਟਾ ਸਾਹਿਬ ਆਏ ਨਾ ਗਰੀਬ ਨਿਵਾਜ ਪਾਤਸ਼ਾਹ, ਅਤੇ ਬੁੱਧੂ ਸ਼ਾਹ ਨੂੰ ਪਤਾ ਲੱਗ ਗਿਆ ਵੀ ਇੱਥੇ ਪੌਂਟਾ ਸਾਹਿਬ ਸੱਚ ਜਾਣੇ ਉਹ ਜਿਹੜਾ ਰੱਬ ਦਾ ਆਸ਼ਕ ਹੁੰਦਾ ਨਾ ਕੱਚੇ ਪਿੱਲਿਆਂ ਕੋਲੋਂ ਉਹਦੀ ਭੁੱਖ ਨਹੀਂ ਮਿਟਦੀ, ਪਤਾ ਲੱਗ ਗਿਆ ਜੀ। ਜਿਹੜੇ ਉਹ ਕੱਚੇ ਪਿੱਲਿਆਂ ਕੋਲ ਦੇ ਭੋਜਨ ਦੀ ਉਹਨਾਂ ਭੁੱਖ ਨਹੀਂ ਮਿਟਦੀ, ਇਹਨੂੰ ਪਤਾ ਲੱਗ ਗਿਆ ਬੁੱਧੂ ਸ਼ਾਹ ਨੂੰ ਵੀ ਇੱਥੇ ਲਾਗੇ ਪੌਂਟਾ ਸਾਹਿਬ ਵੱਲੋਂ ਖੁਸ਼ਬੂਆਂ ਬੜੀਆਂ ਆਉਂਦੀਆਂ, ਜਿਉਂ ਜਿਉਂ ਹਵਾ ਦੇ ਝੋਂਕੇ ਜਾਣ ਤਿਉਂ ਤਿਉਂ ਹਵਾ ਦੇ ਵਿੱਚੋਂ ਮੈਸੇਜ ਮਿਲਣ, ਛੇਤੀ ਆ ਛੇਤੀ ਆ ਛੇਤੀ ਆ, ਉਹ ਮੈਸੇਜ ਸੁਣ ਲਿਆ। ਆਖੋ ਵਾਹਿਗੁਰੂ। ਮੈਸੇਜ ਪੀਰ ਜੀ ਨੇ ਸੁਣ ਲਿਆ, ਨਾਲ ਮਰੀਦ ਲੈ ਕੇ ਤੁਰ ਪਿਆ, ਆ ਗਿਆ। ਹਾਏ ਹਾਏ ਹਾਏ, ਮੈਂ ਕਹਿੰਦਾ ਕਿਤੇ ਉਹ ਤਸਵੀਰ ਕਿਸੇ ਨੇ ਵੇਖੀ ਹੋਵੇ, ਐਡੀ ਧੌਣ ਆ ਲੰਮੀ ਗੁਰੂ ਗੋਬਿੰਦ ਸਿੰਘ ਦੀ, ਐਡੀ ਧੌਣ, ਤਖ਼ਤ 'ਤੇ ਬੈਠੇ ਦਮਾਲਾ ਬੱਧਾ, 19 ਸਾਲ ਦੀ ਉਮਰ, ਚੋਲਾ ਪਾਇਆ, ਸਿੰਘ ਸਰਦਾਰ ਲਾਗੇ ਤਲਵਾਰਾਂ ਕਿਰਪਾਨਾਂ ਲੈ ਕੇ ਫੌਜੀ ਖਲੋਤੇ। ਪੀਰ ਬੁੱਧੂ ਸ਼ਾਹ ਆ ਗਿਆ, ਪੀਰ ਬੁੱਧੂ ਸ਼ਾਹ ਆ ਗਿਆ, ਸਤਿਗੁਰ ਕਾ ਕਰਨ ਦਿਦਾਰ। ਉਹ ਪੜਦਾ ਢਾਡੀ ਕਹਿੰਦਾ, ਪੀਰ ਬੁੱਧ, ਤੁਸੀਂ ਨਾ ਗਾਇਓ ਕੱਚੀ ਬਣੀ, ਪੀਰ ਬੁੱਧੂ ਸ਼ਾਹ ਆ ਗਿਆ, ਸਤਿਗੁਰ ਕਾ ਕਰਨ ਦਿਦਾਰ, ਸਹਿਬ ਤਖ਼ਤ ਬੈਠੇ ਪੈ ਛੋਭਦੇ, ਗਲ ਵਿੱਚ ਸੀ ਤਲਵਾਰ। ਉਹ ਟੁੱਡੀ ਗਾਉਂਦਾ, ਲੱਕ ਤੋੜ ਕੇ ਰੱਖਦਾ ਉਹਨੇ ਆਪਣੇ ਪਿਓ ਨੂੰ, ਕਿਤੇ ਆਪਣੀ ਸੁਰਤੀ 'ਚ ਤਾਂ ਵੇਖੋ ਐਡੀ ਲੰਮੀ ਧੌਣ। ਇਹੋ ਜਿਹੇ ਬਚਨ ਉਹਨੇ ਕੀਤੇ ਢਾਡੀ ਨੇ, ਮੈਨੂੰ ਤਾਂ ਯਾਦ ਨਹੀਂ। ਆਖੋ ਵਾਹਿਗੁਰੂ। ਮੈਂ ਇਹਨਾਂ ਨੂੰ ਇਹ ਵੀ ਬਚਨ ਸੁਣਾਇਆ ਸੀ ਵੀ ਆਹ ਅੰਬਾਲਾ, ਅੰਬਾਲਾ ਸ਼ਹਿਰ ਆ, ਅੰਬਾਲਾ ਸ਼ਹਿਰ ਇੱਧਰੋਂ ਬੈਠੋ। ਫਿਰ ਥੱਕ ਗਏ, ਉਹ ਭੈਣ ਤਾਂ ਚਿੱਟੀ ਚੁੰਨੀ ਵਾਲੀ ਲੱਗਦਾ, ਜ਼ਿਆਦਾ ਥੱਕ ਗਈ। ਬੀਬੀ ਪਿੱਛੇ ਉੱਧਰ ਨੂੰ ਵਹਿੰਦੇ ਹੋ ਤੁਸੀਂ, ਤੁਹਾਨੂੰ ਕਹਿਣ ਡਿਆ ਚਿੱਟੀ ਚੁੰਨੀ ਵਾਲਿਆਂ ਨੂੰ, ਥੱਕ ਗਏ ਉਹ। ਆਖੋ ਵਾਹਿਗੁਰੂ। ਇਤਨਾ ਬੈਠੇ ਹੀ ਅਤੇ ਗਲੀ ਦੇ ਵਿੱਚੋਂ ਦੀ ਤੁਰੇ ਜਾਂਦੇ, ਹੱਥ ਦੇ ਉੱਤੇ ਬਾਜ ਆ, ਉਮਰ 7 ਸਾਲ ਆ। ਕਿਹਦੀ ਯਾਰ, ਬੋਲੋ ਤਾਂ ਸਹੀ ਭਰ ਕੇ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਉਮਰ ਅਜੇ 7 ਸਾਲ ਆ। ਨਾਨਕੇ ਸੀ ਇੱਥੇ, ਕਿੱਥੇ, ਅੰਬਾਲੇ। ਗਲੀ ਦੇ ਵਿੱਚੋਂ ਦੀ ਇਕੱਲਾ ਤੁਰਿਆ ਜਾਂਦਿਆ ਮਸਤਾਨਾ, ਉਦੋਂ ਕਿਹੜੀ ਫੌਜ ਸੀ ਨਾਲ, ਇਕੱਲਾ ਬੜਾ ਮਸਤੀ ਦੇ ਵਿੱਚ ਤੁਰਿਆ ਜਾ ਰਿਹਾ ਮੇਰਾ ਸਾਹਿਬ। ਅੱਗੇ ਪਠਾਣ ਨੇ ਵੇਖਿਆ ਵੀ ਇਹਨਾਂ ਦੇ ਹੱਥ ਦੇ ਉੱਤੇ ਚਿੱਟਾ ਬਾਜ ਬੈਠਾ, ਚਿੱਟਾ। ਅਤੇ ਮਨ ਦੇ ਵਿੱਚ ਆਇਆ ਪਠਾਣ ਦੇ ਵੀ ਲੜਾਈ ਕਰਾਉਣ ਦੇ ਪਾਜੇ ਇਹਦੇ ਕੋਲੋਂ ਬਾਜ ਖੋਲੀਏ ਬੱਚੇ ਕੋਲੋਂ। ਆਖੋ ਵਾਹਿਗੁਰੂ। ਸੁਣ ਰਹੇ ਹੋ ਜੀ, ਬਾਜਾਂ ਦੀ ਲੜਾਈ ਕਰਾਉਣ ਦੇ ਪਾਜੇ ਇਹਦੇ ਕੋਲੋਂ ਬਾਜ ਖੋਲੀਏ, ਐਡਾ ਸੋਹਣਾ ਬਾਜ ਹੈ। ਮਹਾਰਾਜ ਪਾਤਸ਼ਾਹ ਨੂੰ ਕਹਿੰਦੇ ਮੇਰੇ ਬਾਜ ਨਾਲ ਬਾਜ ਲੜਾਉਣਾ। ਮੇਰੀ ਸਰਕਾਰ ਨੇ ਪਤਾ ਕੀ ਆਖਿਆ, ਆਖਿਆ ਬਾਜ ਨਾ ਬਾਜ ਕੀ ਲੜਾਉਣਾ, ਤੇਰੇ ਬਾਜ ਨਾਲ ਮੇਰੀਆਂ ਚਿੜੀਆਂ ਲੜਨਗੇ। ਦੋ ਚਿੜੀਆਂ ਨੂੰ ਘੇਰ ਕੇ ਲਿਆ ਕੇ ਬਾਜ ਵੱਲ ਨੂੰ ਇਸ਼ਾਰਾ ਕੀਤਾ, ਉਹਦਾ ਤਾਂ ਇਸ਼ਾਰਾ ਹੀ ਬੜਾ ਸੀ। ਚਿੜੀਆਂ ਨੂੰ ਇਸ਼ਾਰਾ ਕੀਤਾ, ਚਿੜੀਆਂ ਨੋਚ ਕੇ ਬਾਜ ਨੂੰ ਖਾ ਗਈਆਂ, ਨੋਚ ਕੇ ਖਾ ਗਈਆਂ ਬਾਜ ਨੂੰ। ਉਹ ਮੇਰਾ ਸਾਹਿਬ ਜਦੋਂ ਪੌਂਟਾ ਸਾਹਿਬ ਬੈਠਾ ਸੀ ਨਾ, ਅਤੇ ਪੀਰ ਬੁੱਧੂ ਸ਼ਾਹ ਉਹਨੂੰ ਮਿਲਣ ਗਏ ਜਿਹੜਾ ਵਚਨ ਕਰਨ ਡਿਆ ਸਨ। ਅੱਜ ਦਾ ਸੋਈਆ ਪਾਏ ਸਕੇ ਨਹੀਂ ਪਾਰ ਉਮਾਪਤ। ਉਮਾਪਤ ਹੁੰਦਾ ਲਛਮੀ ਦਾ ਪਤੀ, ਮਾਇਆ ਦਾ ਪਤੀ ਵਿਸ਼ਨੂੰ। ਪਾਏ ਸਕੇ ਨਹੀਂ ਪਾਰ ਉਮਾਪਤ, ਉਮਾ ਮੈਨੇ ਮਾਇਆ, ਪਤ ਮੈਨੇ ਪਤੀ। ਸਿੱਧ ਸਨਾਥ ਸਨੰਤਨ ਧਿਆਇਓ, ਸਿੱਧਾਂ ਨੇ ਨਾਥਾਂ ਨੇ ਸਨੰਤਨ, ਸਨਾਤਨ ਤੋਂ ਲੈ ਕੇ ਜਿੰਨੇ ਭਗਤੀ ਕਰਨ ਵਾਲੇ ਇਹਨਾਂ ਸਾਰਿਆਂ 'ਤੇ ਆਇਆ। ਅੱਗੇ ਸਾਹਿਬ ਜੀ ਕਹਿੰਦੇ ਬੜੇ ਪਿਆਰੇ, ਧਿਆਨ ਧਰੋ ਤੇ ਕੋ ਮਨ ਮੈਂ। ਦੁਨੀਆ ਦੇ ਲੋਕੋ, ਜੇ ਧਿਆਨ ਹੀ ਧਰਨਾ ਹੈ ਤਾਂ ਉਹਦਾ ਧਰੋ, ਉਹਦਾ ਧਰੋ। ਨਾ ਦੇਵੀ, ਨਾ ਦੇਵਤੇ, ਨਾ ਪੀਰ, ਨਾ ਪੈਗੰਬਰ, ਨਾ ਜਾਨਵਰ, ਨਾ ਕੁਛ, ਨਾ ਕੁਛ। ਦਰਖਤਾਂ ਦੀ ਵੀ ਪੂਜਾ ਨਾ ਕਰੋ। ਆਖੋ ਵਾਹਿਗੁਰੂ।
ਧਿਆਨ ਤਰੋ ਤੇ ਕੋ ਮਨ ਮੈਂ ਜੇ ਕੋ ਅਮਤੋਜ ਸਭੇ ਜਗ ਛਾਇਓ, ਜੇ ਕੋ ਅਮਤੋਜ ਸਭੇ ਜਗ। ਜਿਹੜਾ ਸਾਰੇ ਜਗਤ ਵਿੱਚ ਜਿਹਦਾ ਪਸਾਰਾ ਪਸਰਿਆ, ਸਾਰੇ ਜਗਤ ਵਿੱਚ ਜਿਹੜੀ ਮਹਿਮਾ ਹੋ ਰਹੀ ਆ, ਜੇ ਧਿਆਨ ਹੀ ਧਰਨਾ ਹੈ ਨਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਅੰਗਰੇਜ਼ ਕਹਿੰਦੇ ਸੀ, ਅੰਗਰੇਜ਼ ਅਖ ਵਾਹਿਗੁਰੂ, ਗੋਰੇ ਕਹਿੰਦੇ ਸੀ ਪ੍ਰੋਫੈਸਰ ਗੰਗਾ ਸੋ ਨੂੰ ਵੀ ਤੁਹਾਡੇ ਵਰਗਾ ਪਾਗਲ ਕੋਈ ਨਹੀਂ। ਬੜਾ ਸਿਆਣਾ ਸੀ ਪ੍ਰੋਫੈਸਰ ਗੰਗਾ ਸੋ, ਮਗਰ ਤੁਹਾਡੇ ਵਰਗਾ ਪਾਗਲ ਕੋਈ ਨਹੀਂ। ਜੇ ਕਿਤੇ ਇਹੋ ਗੁਰੂ ਗੋਬਿੰਦ ਸਿੰਘ ਕਿਤੇ ਸਾਡੇ ਕੋਲ ਪੱਛਮ ਵਿੱਚ ਪੈਦਾ ਹੋਇਆ ਹੁੰਦਾ ਨਾ, ਅਸੀਂ ਸਾਰੀ ਦੁਨੀਆ ਸਿੱਖ ਬਣਾ ਦਿੰਦੇ। ਸਾਡੇ ਵੇਖ ਲਓ, ਸੌਂ ਜਾਓ ਬਾਗਾਂ 'ਚ, ਤੁਸੀਂ ਸਿੱਖ ਕੀ ਬਣਾਉਣਾ, ਤੁਸੀਂ ਤਾਂ ਆਪ ਸਿੱਖ ਨਾ ਰਹੇ। ਜਦੋਂ ਬੰਦਾ ਕਿਰਾਇਆ ਤਾਂ ਰਹਿੰਦਾ ਕਰ ਲੈਂਦਾ ਨਾ, ਉਹ ਸਿੱਖ ਨਹੀਂ ਰਹਿੰਦਾ। ਰਹਿਤ ਬਿਨਾ ਨਾ, ਰਹਿਤ ਤੋਂ ਬਿਨਾਂ ਸਿੱਖ ਕਰਦਾ। ਪ੍ਰੋਫੈਸਰ ਗੰਗਾ ਸਿੰਘ ਕਹਿੰਦਾ ਮੇਰੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਜਦੋਂ ਗੋਰੇ ਸਾਹਿਬ ਨੇ ਆਖਿਆ ਜੇ ਕਿਤੇ ਗੁਰੂ ਗੋਬਿੰਦ ਸਿੰਘ ਵਰਗਾ ਯੋਧਾ ਪੱਛਮ ਵਿੱਚ ਪੈਦਾ ਹੋ ਜਾਂਦਾ ਜਿਹਦੇ ਗੋਰਿਆਂ ਦੇ ਦੇਸ਼ ਨੇ, ਅਸੀਂ ਸਾਰਾ ਮੁਲਕ ਸਿੱਖ ਬਣਾ ਲੈਂਦੇ। ਆਹ ਸਾਡੀ ਕਹਾਣੀ ਸੁਣ ਲਓ। ਅਖ ਵਾਹਿਗੁਰੂ। ਵੇਦ ਪੁਰਾਣ ਕਤੇ ਬੁਕਰਾਨ ਅਭੇਦ ਨਿਰਪਾਨ ਸਭੇ ਪਚ ਹਾਰੇ। ਉਹਦਾ ਭੇਦ ਪਾਉਂਦੇ ਪਾਉਂਦੇ ਨਾ ਸਾਰੇ ਪਚ ਹਾਰ ਗਏ, ਥੱਕ ਗਏ। ਵੇਦ ਪੁਰਾਣ ਕਤੇ ਬੁਕਰਾਨ ਅਭੇਦ ਪੁਰਾਣ ਸਭੇ ਪਚ ਹਾਰੇ। ਭੇਦ ਨਾ ਪਾਏ ਸਕੇ ਉਹ ਅਨਭੇਦ ਕੋ, ਅਭੇਦ ਹੈ ਬੋਲੋ ਜਿਹੜਾ ਹੈ ਹੀ, ਉਹਦਾ ਭੇਦ ਕੌਣ ਪਾਲੂ। ਭੇਦ ਨਾ ਪਾਏ ਸਕੇ ਉਹ ਅਨਭੇਦ ਕੋ, ਖੇਦਤ ਹੈ ਅਨਛੇਦ ਪੁਕਾਰੇ। ਸ਼ਰਮਿੰਦੇ ਹੋ ਗਏ, ਖੇਦਤ ਖੇਦ ਹੋਣਾ, ਆਖਣਾ ਨਹੀਂ ਮੈਨੂੰ ਖੇਦ ਆ, ਸੋਰੀ ਕਹਿਣਾ। ਕਹਿੰਦੇ ਸਾਰਾ ਜ਼ੋਰ ਲਾ ਕੇ ਥੱਕ ਗਏ, ਮਗਰ ਮਗਰੋਂ ਕਹਿੰਦੇ ਨਹੀਂ ਨਹੀਂ ਨਹੀਂ, ਉਹਦਾ ਕੋਈ ਭੇਦ ਨਹੀਂ ਪਾ ਸਕਦਾ। ਅਨਛੇਦ ਪੁਕਾਰੇ, ਰਾਗ ਨਾ ਰੂਪ ਨਾ ਰੇਖ ਨਾ ਰੰਗ। ਲੱਭ ਲਓ, ਲੱਭ ਲਓ ਉਹਨੂੰ, ਕਿਤੇ ਚਿੱਠੀ ਪਾਓ ਉਹਦੇ ਨਾਂ 'ਤੇ। ਜੇ ਚਿੱਠੀ ਨਾ ਲੱਭੇ ਤਾਂ ਆਖੋ ਭਾਅ ਜੀ ਕਿਹਦੇ ਘਰ ਚਿੱਠੀ ਦੇਣੀ ਆ। ਕਹਿੰਦੇ ਇੰਨਾ ਲੰਮਾ ਵਾ, ਇਤਰਾਂ ਦਾ ਵਾ, ਆ ਆ ਭਾਅ ਜੀ ਮੈਨੂੰ ਬਹੁਤਾ ਨਹੀਂ ਪਤਾ ਲੱਗਾ, ਪਰ ਉਹ ਭਾਅ ਜੀ ਇੰਨੇ ਲੰਮੇ ਨੇ, ਇਤਰਾਂ ਦੇ ਨੇ, ਇੰਨੀ 5 ਕਿਲੋ ਉਹਨਾਂ ਦੀ ਪੈਲੀ, ਨਾ ਜਿਹਦੀ ਪੈਲੀ। ਆਖੋ ਵਾਹਿਗੁਰੂ। ਨਾ ਜਿਹਦਾ ਕੱਦ, ਮਹਾਰਾਜ ਪਾਤਸ਼ਾਹ ਕਹਿੰਦੇ ਨੇ ਰਾਗ ਨਾ ਰੂਪ ਨਾ ਰੇਖ ਨਾ ਰੰਗ ਨਾ ਸਾਕ ਨਾ ਸੋਗ ਨਾ ਸੰਗ ਤਿਹਾਰੇ। ਇੱਕ ਵਾਰ ਫਿਰ ਪਿੱਛੇ ਜਾ, ਆਖੋ ਵਾਹਿਗੁਰੂ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਆਖੋ ਸਤਨਾਮ ਸ੍ਰੀ। ਰਾਗ ਨਾ ਰੂਪ ਨਾ ਰੇਖ ਨਾ ਰੰਗ ਨਾ ਸਾਕ ਨਾ, ਭੂਆ ਵੀ ਨਹੀਂ ਕੋਈ ਇੱਥੇ ਉਹਦੀ ਰੱਬ ਦੀ, ਵੀ ਉਹਨੂੰ ਲੱਭ ਲਓ ਵੀ ਉਹ ਕਿਸੇ ਨਾ ਕਿਸੇ ਦਿਨ ਤਾਂ ਆਪਣੀ ਭੂਆ ਦੇ ਘਰ ਆਊਗਾ ਜੀ।

ਜਿਹਨੇ ਉਹਨੂੰ ਤਰਿਆ ਜਪਿਆ ਤੇ ਨਹੀਂ ਕੋਲ ਤਾਰੇ ਤੇ ਨਹੀਂ ਸਾਰੀ ਕੋਲ ਆਪਣੀ ਤਾਰ ਲਈ ਉਹਨੇ ਜਿਹਨੇ ਉਹਨੂੰ ਜਪਿਆ ਧੰਨ ਗੁਰੂ।

ਮੇਰਾ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ, ਇਸ਼ਕ ਕਰੋ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ, ਇਸ਼ਕ ਜਿਹਦੇ ਨਾਲ ਇਸ਼ਕ ਕੀਤਾ ਨਾ, ਉਹ ਤੋਂ ਇੱਕ ਮਿੰਟ ਨਹੀਂ ਬਾ ਉੱਚਾ ਰਿਹਾ ਜਾਂਦਾ, ਇਸ਼ਕ ਹੋ ਗਿਆ ਨਾ। ਜਿਹਨਾਂ ਦਾ ਪੈਸੇ ਨਾਲ ਹੋਇਆ ਉਹਨਾਂ ਨੂੰ ਪੁੱਛੋ, ਅੱਧੀ ਅੱਧੀ ਰਾਤ ਨੂੰ ਬੈਠੇ ਸਿਮਰ ਕਰਨ ਨੂੰ ਨੇ, ਅਤੇ ਧਿਆਨ ਪੈਸੇ ਇਸ਼ਕ ਆ ਨਾ ਪੈਸੇ ਨਾ। ਜਿਹਨਾਂ ਦਾ ਜਿਹੜੀ ਚੀਜ਼ ਨਾਲ ਇਸ਼ਕ ਹੋ ਗਿਆ, ਉਹ ਤੋਂ ਬਿਨਾਂ ਕਹਿੰਦਾ ਮੈਂ ਰਹਿ ਹੀ ਨਹੀਂ ਸਕਦਾ। ਇਹ ਤਰ੍ਹਾਂ ਦੇ ਸਿੱਖ ਬਣੋ, ਕਹੋ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਿਨਾਂ ਰਹਿ ਹੀ ਨਹੀਂ ਸਕਦਾ। ਤੀਰਥ ਕੋਟ ਕੀਏ ਇਸ਼ਨਾਨ, ਦੀਏ ਬੋਧਾਨ ਮਹਾਂਬ੍ਰਤ ਧਾਰੇ। ਆ ਸੁਣ ਲਓ, ਜਾਓ ਜਾਓ ਚੁੱਕੋ ਤੌਲੀਆ ਅਤੇ ਕਛਹਿਰਾ, ਉੱਥੇ ਚੜ੍ਹ ਦਿਓ ਹੇਮਕੁੰਡ ਦੀ ਪਹਾੜੀ 'ਤੇ ਜਾਓ। ਖੱਡਾਂ ਬੜੀਆਂ ਬੜੀਆਂ ਵੱਡਾਂ, ਕਈ ਬੱਸਾਂ ਡਿੱਗੀਆਂ, ਕਈ ਲੋਕ ਮਰੇ, ਕਈਆਂ ਲੋਕ ਡੁੱਬ ਕੇ ਮਰ ਗਏ। ਜਾਓ ਜਾਓ ਜਾਓ ਕਰੋ ਕੇ ਆਓ ਤੀਰਥ ਉੱਥੋਂ ਦਾ। ਆਹ ਵੇਖੋ ਮੇਰਾ ਗੁਰੂ ਕਹਿੰਦਾ ਤੀਰਥ ਕੋਟ ਕੀਏ ਇਸ਼ਨਾਨ, ਕਰੋੜਾਂ ਤੀਰਥਾਂ ਦੇ ਇਸ਼ਨਾਨ ਕੀਤੇ। ਦੀਏ ਬਹੁ ਦਾਨ, ਦਾਨ ਕਰੋ ਲੋਕਾਂ ਨੂੰ, ਆਖੋ ਵਾਹਿਗੁਰੂ। ਮਹਾਂਵਰਤ ਧਾਰੇ, ਆਹ ਵਰਤ ਵਾਲੇ ਦਿਨ ਸਾਰੀਆਂ ਮਾਈਆਂ ਨਾਨਕ ਪਿਓ ਸਾਹਿਬ ਕਥਾ ਸੁਣ ਕੇ ਗਈਆਂ, ਆਖੋ ਵਾਹਿਗੁਰੂ। ਟਾਈਮ ਹੋ ਗਿਆ ਬਸ ਇੱਕ ਮਿੰਟ ਦੇ ਵਿੱਚ। ਨਾਨਕ ਪਿਓ ਸਾਹਿਬ ਮੈਂ ਸਾਰੀਆਂ ਕੋਲੋਂ ਹੱਥ ਕਰਾਏ, ਬੀਬੀ ਹਾਂ ਮੇਰੀ, ਉਹ ਬੱਚੀ ਉਹ ਖਚਾ ਖਚਾ ਹਾਲ ਭਰਿਆ, ਤੁਸੀਂ ਗੁਰੂ ਗੋਬਿੰਦ ਸਿੰਘ ਦੀਆਂ ਧੀਆਂ ਜੇ? ਕਹਿੰਦੀਆਂ ਹਾਂ। ਮੈਂ ਕਿਹਾ ਹੱਥ ਖੜੇ ਕਰੋ, ਬਰਤਨ ਨਹੀਂ ਰੱਖਣਾ। ਇੱਕ ਨੇ ਕਹਿੰਦੀ ਬੁਲੇ ਸੋਨਿਆਲ ਸਤਿ ਸ੍ਰੀ ਅਕਾਲ, ਨਹੀਂ ਬਾਬਾ ਜੀ ਅੱਜ ਤੋਂ ਅਸੀਂ ਕਦੀ ਬਰਤਨ ਨਹੀਂ ਰੱਖਾਂਗੇ। ਮੈਂ ਕਥਾ ਕਰਕੇ ਜਿੱਥੇ ਜਾਣਾ ਸੀ, ਜਿਹਦੇ ਘਰ ਮੈਂ ਰੋਟੀ ਖਾਣੀ ਜਾਂ ਰਹਿਣਾ ਸੀ, ਉਹਦੇ ਰਾਹ ਦੇ ਵਿੱਚ ਜਿੰਨੀਆਂ ਕਥਾ ਸੁਣ ਕੇ ਗਈਆਂ ਸਾਰੀਆਂ ਹੀ ਮਹਿੰਦੀ ਲਵਾਉਣ ਡਈਆਂ। ਇਸ ਤਰ੍ਹਾਂ ਹੀ ਆ, ਸੁਣਿਆ ਮੰਨਿਆ ਅਤੇ ਮਨ ਕੀਤਾ ਅੰਤਰਗਤ ਤੀਰਥ ਮੰਨ ਲਓ, ਫਿਰ ਤਾਂ ਤੀਰਥਾਂ 'ਤੇ ਜਾਣ ਦੀ ਜ਼ਰੂਰਤ ਹੀ ਨਹੀਂ। ਤੀਰਥ ਕੋਟ ਕੀਏ ਇਸ਼ਨਾਨ, ਦੀਏ ਬੋਦਾਨ ਮਹਾਂਬ੍ਰਤ ਧਾਰੇ। ਦੇਸ ਫਿਰਿਓ ਕਰ ਭੇਸ, ਤਪੋ ਤਨ ਕੇਸ਼ ਧਰੇ, ਨਾ ਮਿਲੇ ਹਰ ਪਿਆਰੇ। ਅਤੇ ਇਹਨਾਂ ਨੇ ਹੁਣ ਪਾਠ ਬਣਾ ਤਾ ਕੇ ਸਦਰੇ, ਧਨ ਕੇ ਸਦਰੇ, ਸਰਦਾਰ ਜੀ ਨੇ ਬਣਾ ਤਾ, ਲੰਗੋਟ ਬੰਨੀ ਫਿਰਦਾ ਜਿਹੜਾ, ਪਤਾ ਲੱਗ ਗਿਆ ਨਹੀਂ? ਪਤਾ ਹੈ ਤੈਨੂੰ ਸਾਰਾ ਹੀ। ਉਹਨਾਂ ਨੇ ਪਾਠ ਕਰਦਾ ਧਨ ਕੇ ਸਦਰੇ ਨਾ ਮਿਲੇ ਹਰ ਪਿਆਰੇ। ਵਾਹ ਜੀ ਵਾਹ, ਕਿਆ ਬਾਤ! ਉਹ ਕਹਿੰਦੇ ਨੇ ਅੰਮ੍ਰਿਤ ਛਕਣ ਤੋਂ ਬਿਨਾਂ ਐਡੇ ਐਡੇ ਕੇਸ ਵਧਾਉਣ ਨਾਲ ਵੀ ਰੱਬ ਨਹੀਂ ਮਿਲਣਾ, ਪਹਿਲੋਂ ਕੇਸ ਧਰ ਕੇ ਅੰਮ੍ਰਿਤ ਛਕਣਾ ਪੈਣਾ ਤਾਂ ਰੱਬ ਮਿਲਣਾ। ਕੇਸ ਧਰੇ ਨਾ ਮਿਲੇ ਹਰ ਪਿਆਰੇ, ਕੀ ਗੱਲ ਹੋ ਗਈ? ਆ ਭੈਣ ਨੂੰ ਕੀ ਹੋਇਆ, ਕਿੱਥੇ ਚਲੇ ਗਈ? ਤੁਹਾਨੂੰ ਦੇਸ ਫਿਰਿਓ ਕਰ ਭੇਸ ਤਬੋ ਤਨ ਕੇਸ ਧਰੇ, ਐਡੇ ਐਡੇ ਲੰਮੇ ਕੇਸ ਰੱਖ ਲਏ, ਜੇ ਅੰਮ੍ਰਿਤ ਨਹੀਂ ਛਕਿਆ ਤਾਂ ਰੱਬ ਨਹੀਂ ਮਿਲਣਾ। ਜਿੰਨੇ ਮਰਜ਼ੀ ਲੰਮੇ ਕੇਸ ਹੋਣ, ਰੱਬ ਨੂੰ ਮਿਲਣਾ ਜ਼ਰੂਰੀ ਆ ਜਦੋਂ ਖੰਡੇ ਬਾਟੇ ਦੀ ਪੌਲ ਛਕੋਗੇ। ਆਸਨ ਕੋਟ ਕਰੇ ਇਸ ਟਾਂਗ ਧਰੇ, ਬੋ ਨਿਆਸ ਕਰੇ ਮੁੱਖ ਕਾਰੇ। ਬੜੇ ਬੜੇ ਆਸਨ ਕੀਤੇ, ਨਿਆਸ ਕਰਦੇ ਰਹੇ, ਮਗਰ ਰੱਬ ਦਾ ਨਾਮ ਨਹੀਂ ਜਪਿਆ। ਰੱਬ ਦਾ ਨਾਮ ਜਪਦੇ ਅਤੇ ਜਿੰਨੀ ਨਾਮ ਧਿਆਇਆ, ਅੱਗੇ ਪੜੋ, ਰਨਕ ਤੇ ਮੁੱਖ ਉਜਲੇ ਉਜਲੇ ਉਜਲੇ। ਇੱਥੇ ਲਿਖਿਆ ਧਰੇ ਬੋ ਨਿਆਸ ਕਰੇ ਮੁੱਖ ਕਾਰੇ, ਕਾਰੇ ਮਣੇ ਕਾਲੇ। ਇਹ ਸਾਰੇ ਨਖਰੇ ਕਰਦੇ ਕਰਦੇ ਲੋਕ ਜਾਣ ਲੱਗੇ ਮੂੰਹ ਕਾਲਾ ਕਰਾ ਕੇ ਗਏ। ਮੇਰਾ ਸਾਹਿਬ ਕਹਿੰਦਾ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁੱਖ ਉਜਲੇ, ਕੇਤੀ ਛੁੱਟੀ ਉਹਨਾਂ ਦੇ ਮੁੱਖ, ਅਤੇ ਹੋਰ ਕਿੰਨਿਆਂ ਨੂੰ ਛਡਾ ਕੇ ਲੈ ਜਾਣਗੇ। ਕੋਈ ਗੁਰੂ ਕਾ ਪਿਆਰਾ ਰੱਬ ਦਾ, ਕੱਲ੍ਹ ਵੀ ਮੈਂ ਘਰ ਪਰਸੋਂ ਦੱਸਿਆ ਸੀ ਵੀ ਬਾਬਾ ਅਮਰੀਕ ਸਿੰਘ ਜੀ ਪਟਿਆਲੇ ਵਾਲੇ ਸੇਵਾ ਵਾਲੇ 4 ਵਜੇ ਆਣ ਕੇ ਸਾਰੇ ਆਪਣੇ ਸਾਥੀਆਂ ਨੂੰ ਡਾਂਗਾਂ ਨਾਲ ਕੁੱਟਣ ਡੇ,

ਕਹਿੰਦੇ ਭਾਈ ਮੇਰੇ ਕੋਲ ਰਹਿੰਦੇ ਹੋ ਤੁਸੀਂ, ਨਾਮ ਤਾਂ ਮੇਰਾ ਹੀ ਲੱਗਣਾ, ਉੱਠੋ ਉੱਠੋ ਕਰੋ ਇਸ਼ਨਾਨ, ਰੱਬ ਦੀ ਇਬਾਦਤ ਕਰੋ, ਫਿਰ ਕੀ ਆ ਡੰਡੇ, ਤੁਸੀਂ ਮੇਰੇ ਨਾਲ ਨਾਰਾਜ਼ ਹੋ ਜਾਓ। ਮਗਰ ਅੱਜ ਦੇ ਚੌਂਕੜੇ ਦਾ ਮਾਰਿਆ ਜਿਹੜਾ ਤੁਹਾਨੂੰ ਧਨ ਮਿਲਣਾ ਹੈ ਨਾ, ਉਹ ਤੁਹਾਨੂੰ ਧਾਰ ਦਊਗਾ। ਹਰ ਸਿੱਖ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕਰੇ, ਚੌਂਕੜਾ ਮਾਰ ਕੇ ਰੱਬ ਦਾ ਨਾਮ ਜਪੇ, ਸਾਡਾ ਭਲਾ ਇਸ ਤਰ੍ਹਾਂ ਹੋਣਾ। ਨਾਨਕ ਨਾਮ ਅਤੇ ਤੇਰੇ ਭਾਣੇ, ਸਾਰਿਆਂ ਦਾ ਭਲਾ ਤਾਂ ਹੋਣਾ ਜੇ ਤੁਸੀਂ ਨਾਮ ਜਪੋਗੇ। ਤਾਂ ਭੁੱਲਾਂ ਨਾ ਚਿਤਾਰਿਓ, ਇੱਕ ਦਿਨ ਰਹਿ ਗਿਆ ਹੋਰ, ਕੱਲ੍ਹ ਦਾ ਹੀ ਨਾ। ਇਹਦੀ ਪਿਛਲੀ ਤੁਕ ਰਹਿ, ਦੀਨ ਦਿਆਲ ਅਕਾਲ ਭਜੇ ਬਿਨ, ਉਸ ਅਕਾਲ ਪੁਰਖ ਦੇ ਭਜਨ ਤੋਂ ਬਿਨਾਂ, ਅੰਤਕੇ ਧਾਮ ਸੁਧਾਰੇ, ਅੰਤਕੇ ਅਕਾਲ ਪੁਰਖ ਦਾ ਸਿਮਰਨ ਕਰਨ ਤੋਂ ਬਿਨਾਂ ਇੱਕ ਅੰਤਕਾ ਧਾਮ ਆ। ਬੰਬਾਲ ਵੀਰ ਜੀ ਪਤਾ ਹੈ ਅੰਤਕਾ ਧਾਮ, ਮੜੀਆਂ ਅੰਤ ਦਾ ਧਾਮ, ਜਿੱਥੋਂ ਅੱਗੇ ਗੇਮ ਨਹੀਂ ਚੱਲੀ, ਖਲੋ ਗਿਆ, ਰਾਸ਼ਨ ਕਾਰਡ 'ਚੋਂ ਨਾਮ ਕੱਟਿਆ ਗਿਆ, ਕੁੜੀਆ ਰਾਸ਼ਨ ਕਾਰਡ 'ਚੋਂ ਨਾਮ ਕੱਟਿਆ ਗਿਆ, ਸਾਰੇ ਪਾਸੋਂ ਵੋਟ ਕੱਟੀ ਗਈ, ਕਿਉਂਕਿ ਉਹਦਾ ਅੰਤ ਹੋ ਗਿਆ। ਆਹ ਵੇ ਲਿਖਿਓ, ਅੰਤਕੇ ਧਾਮ, ਧਾਮ ਨੇ ਜਗ੍ਹਾ, ਅੰਤਕਾ ਧਾਮ ਕੀ ਅਮੜੀਆਂ, ਜਿੱਥੇ ਜਾ ਕੇ ਸਾਰੀ ਗੇਮ ਖਤਮ ਹੋ ਜਾਂਦੀ। ਭੁੱਲਾਂ ਨਾ ਚਿਤਾਰਿਓ, ਅਸੀਸ ਬਖਸ਼ੋ, ਕੱਲ੍ਹ ਫਿਰ ਆਪ ਜੀ ਆਇਓ, ਦੂਰੋਂ ਦੁਰੇਡੋਂ ਚੱਲ ਕੇ ਮੇਰੇ ਭੈਣ ਭਰਾ ਜਿਹੜੇ ਆਇਓ, ਤੁਹਾਨੂੰ ਸਾਰਿਆਂ ਨੂੰ ਮੇਰਾ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਗਲਣਾ ਲਾਵੇ, ਇੱਕ ਅਨੰਦਪੁਰ ਸਾਹਿਬ ਨਾਲ ਅਤੇ ਇੱਕ ਗੁਰੂ ਗੋਬਿੰਦ ਸਿੰਘ ਨਾਲ ਬਥਾ ਪਿਆਰ ਕਰੋ। ਉਹ ਵੀ ਬੜਾ ਪਿਆਰ ਕਰਦਾ, ਗੁਰੂ ਕਿਰਪਾ ਕਰੂਗਾ, ਕੱਲ੍ਹ ਮੈਨੂੰ ਸੁਣਾਊਂਗਾ ਤੁਹਾਨੂੰ, ਉਹ ਜਿਹੜਾ ਨੱਚਦਾ ਆਉਂਦਾ ਸੁਖਮਨੀ ਸਾਹਿਬ ਪੜ੍ਹਦਾ ਸੀ, ਨਹੀਂ ਸੁਣਿਆ, ਤੁਸੀਂ ਨਹੀਂ ਸੁਣਿਆ, ਮਹਿੰਡਾ ਮਾਈ, ਅਤੇ ਕੱਲ੍ਹ ਨੂੰ ਸੁਣਾਵਾਂਗੇ ਆਪ ਨੂੰ ਮਹਿੰਡਾ ਮਾਈ ਦੀ ਕਹਾਣੀ, ਰੱਬ ਕਿੰਨਾ ਪਿਆਰ ਕਰਦਾ ਗੁਰੂ ਗੋਬਿੰਦ ਸਿੰਘ ਸਾਹਿਬ, ਜਿਹਨੂੰ ਕਹਿੰਦੇ ਸੀ ਇਹਨੂੰ ਗੁਰੂ ਨੇ ਕਮਾਉਣਾ ਨਹੀਂ, ਉਹਦੇ ਜਿਹਦੀ ਜੇਬ 'ਚ ਪੈਸੇ ਨਹੀਂ ਸੀ, ਉਹਨੂੰ ਉਹ ਕਹਿੰਦੇ ਤੂੰ ਕੋਈ ਚੜ੍ਹਾਉਣਾ ਉੱਥੇ ਬਾਬੇ ਨੂੰ, ਮੈਂ ਤਾਂ ਆਹ ਚਾੜਿਆ, ਸੋਨਾ ਚਾੜਿਆ, ਕੱਪੜੇ ਚਾੜੇ, ਉਹ ਰਲ ਲਾਗੇ ਗਿਆ ਅਤੇ ਉਹਨੇ ਛਾਲ ਮਾਰ ਕੇ ਗੁਰੂ ਗੋਬਿੰਦ ਸਿੰਘ ਦੀ ਗੋਦ 'ਚ ਬਹਿ ਗਿਆ, ਨਹੀਂ ਪਤਾ ਲੱਗਾ, ਉਹਦੇ ਕੋਲ ਚੜ੍ਹਾਉਣ ਨੂੰ ਕੋਈ ਨਹੀਂ, ਕਹਿੰਦਾ ਲਓ ਮੈਂ ਹੀ ਆ ਗਿਆ। ਅਤੇ ਸਾਹਿਬ ਨੇ ਇੰਨਾ ਮੂੰਹ ਕਰਕੇ ਪਿਆਰ ਕਰਕੇ ਅਤੇ ਕਹਿੰਦਾ ਸਾਹਿਬ, ਗੁਰੂ ਗੋਬਿੰਦ ਸਿੰਘ ਮਹਾਰਾਜ ਵੇਖ ਕਹਿੰਦਾ ਉਹ ਮਹਿੰਡਾ ਮਾਈ, ਸਾਹਿਬ ਗੁਰੂ ਗੋਬਿੰਦ ਸਿੰਘ ਸਾਨੂੰ ਕਹਿੰਦਾ ਉਹ ਮਹਿੰਡਾ ਮਾਈ, ਅੱਗੋਂ ਕਹਿੰਦਾ ਉਹ ਮਹਿੰਡਾ ਮਾਈ, ਉਹਨੂੰ ਕਹਿੰਦਾ ਉਹ ਮਹਿੰਡਾ ਮਾਈ, ਮਹਿੰਡਾ ਮਾਈ ਤੂੰ ਕੱਲ੍ਹ ਆਇਆ ਨਹੀਂ ਸਾ, ਮੇਰਾ ਦਿਲ ਨਹੀਂ ਲੱਗਾ, ਸਿੱਖ ਨੂੰ ਕਹਿੰਦਾ, ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਤੂੰ ਕੱਲ੍ਹ ਮੱਥਾ ਟੇਕਣ ਨਹੀਂ ਆਇਆ ਮੇਰਾ, ਇੱਧਰਾਂ ਦਾ ਵੀ ਸਿੱਖ ਹੋ ਕੋਈ, ਕੱਲ੍ਹ ਨੂੰ ਸੁਣਾਉਂਗੇ ਸਾਰੀ ਕਹਾਣੀ। ਫੁੱਲਾਂ ਨਾਲ ਚਿਤਾਰਿਓ, ਅਸੀਸ ਬਖਸ਼ੋ, ਵਾਹਿਗੁਰੂ ਜੀ ਕਾ ਖਾਲਸਾ।

ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਿਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਮਦਾਸ ਹੀ ਸਹਾਇ ਅਰਜੁਨ ਹਰਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰ।

ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰੀਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ ਦੇਖ ਚਲਾਈ ਅਤੇ ਗਵਾਹੀ ਦੇਖ ਕੇ ਅੰਡਿੱਠ ਕੀਤਾ ਤਿਨਾਂ ਪਿਆਰੀਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ 'ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਨਾਅ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੀਸਤਾ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀਆਂ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮੰਨੀ ਵਾ ਮਤ ਉੱਚੀ ਮਤ ਪਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੇ ਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਨਿਆਂ ਦੇ ਮਾਨ ਤਾਨਿਆਂ ਦੇ ਤਾਨ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ

ਸਾਹਿਬ ਜੀ ਵੇਖੇ। ਰਾਤਰੀ ਵੇਲੇ ਤੇ ਦੀਵਾਨ ਸਜਾਈ ਗਏ, ਸਜੇ ਹੋਏ ਦੀਵਾਨਾਂ ਅੰਦਰ ਕਥਾ ਵਿਚਾਰਾਂ ਸ਼ਬਦ ਕੀਰਤਨ ਸੇ ਪੌੜੀਆਂ, ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਆਪਣੀਆਂ ਦੇ ਦਰ ਤੇ ਸਾਨੂੰ ਸਾਧ ਸੰਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤੇਲ ਫੁੱਲ ਬੇਟਾਵਾਂ ਦਰ ਪ੍ਰਵਾਨ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ, ਨਾ ਬਾਣੀ ਦੀਆਂ ਦਾਤਾਂ ਬਖਸ਼ਣੀਆਂ, ਚੜ੍ਹਦੀਆਂ ਕਲਾਵਾਂ ਤੰਦਰੁਸਤੀਆਂ ਬਖਸ਼ਣੀਆਂ, ਕਲੰਗੀ ਧਰ

ਬਹੁਰਾਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਵੋਚ ਹੈ।

0: たんだ。
1: Satnam

ਨਾਨਕ ਸੇ ਦੇਹਵਾਨ ਰਾਗ ਆਸਾ ਮਹੱਲਾ ਪਹਿਲਾ ਸੇ ਘਰ ਸੇ ਗੁਰੂ ਸੇ ਉਪਦੇਸ਼ ਗੁਰੂ ਗ੍ਰਹਿ ਕੋ ਵੇਸਾਨਿਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ ਵਿਸੇ ਜਸਿਆ ਘੜੀਆਂ ਪਹਿਰਾ ਦਿੱਤੀ ਵਾਰੀ ਮਾਹੋ ਹੋਆ ਸੂਰਜੇ ਕੁਰਤ ਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਵਾਨ ਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤਾ ਸੁਬਦ ਬਜੰਤ ਭੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕੋ ਸਹਿਸ ਮੂਰਤ ਨਾਇਕ ਤੋਹੀ ਸਹਿਸ ਪਦ ਵਿਮਲ ਨਾਨੇਕ ਪਦ ਗੰਧ ਵਿਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਤੈ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੇ ਸੁਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਣਦਿਨ।

ਅੱਗੇ ਬਸਨ ਸੁਹੇਲਾ ਆਓ ਘਟ ਦਿਨ ਸਰੈ ਨਾਰੀ ਮਨ ਗੁਰਮਿਲ ਕਾ ਸਵਾਰੀ ਰਹਾ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਜਗਾਈ ਪਿਆ ਵੇਹੁ ਰਸ ਕਥ ਕਥਾ ਤਿਨ ਜਾਨੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

سلام شریف آهن گرو صاحب جی سلام شریف آهن

0: वाहे गुरु जी की फतेह।
1: सवैये महले तीजे के एक

ਅਰ ਸਾਧਿਕ ਸਿੱਧ ਨਰ ਨਾਮ ਖੰਡ ਬ੍ਰਹਿਮੰਡ ਤਾਰੇ ਜਿਹ ਨਾਮ ਸਮਾਦਿਓ ਹਰ ਸੋਗ ਸਮ ਕਰ ਸਹਾਰੇ ਨਾਮ ਸ਼੍ਰੋਮਣ ਸਰਬ ਮੈਂ ਭਗਤ ਰਹੇ ਲਿਵਤਾਰ ਸੋਈ ਨਾਮ ਪਦਾਰਥ ਅਮਰ ਗੁਰ ਤੁਸ

ਗੁਰੇ ਅਮਰਦਾਸ ਪਰਸੀਐ ਉਹਮ ਪਾਤਿਕ ਬਿਨਾਸਹਿ ਗੁਰੇ ਅਮਰਦਾਸ ਪਰਸੀਐ ਸਿੱਧ ਸਾਧਿਕ ਆਸਾਸਹਿ ਗੁਰੇ ਅਮਰਦਾਸ ਪਰਸੀਐ ਧਿਆਨ ਲਈਐ ਪੋ ਮੁਕਹਿ ਗੁਰੇ ਅਮਰਦਾਸ ਪਰਸੀਐ ਅਪਹੁ ਲੱਭੈ ਗੋ ਚੁਕਹਿ ਇੱਕ ਬਿਨ ਦੁਗਣ ਜੋ ਤੋ ਰਹਿ ਜਾ ਸੁਮੰਤਰ ਮਾਨ ਵੈ ਲਹਿ ਜਾਲ ਪਾ ਪਦਾਰਥ ਇਤੜੇ ਗੁਰੇ ਅਮਰਦਾਸ ਡਿੱਠੇ ਮਿਲੈ ਚਿਤ ਚਿਤਵੋ ਅਰਦਾਸ ਕਹੂੰ ਪਰ ਕਹਿ ਬੇ ਨਾ ਸਕੂੰ ਸਰਬ ਚਿੰਤ ਤੁਝ ਪਾਸ ਸਾਧ ਸੰਗਤ ਹੋ ਤਕੋ ਤੇਰੇ ਹੁਕਮ ਪਵੈ ਨਿਸ਼ਾਨ ਤੋ ਕਰੋ ਸਾਹਿਬ ਕੀ ਸੇਵਾ ਜਬ ਗੁਰ ਦੇਖੇ ਸ਼ੁਭ ਦਿਸ਼ਟ ਨਾਮ ਕਰਤਾ ਮੁਖ ਮੇਵਾ ਅਗਮ ਅਲਖ ਕਾਰਨ ਪੁਰਖ ਜੋ ਫੁਰਮਾਵਹਿ ਸੋ ਕਹੋ ਗੁਰੇ ਅਮਰਦਾਸ ਕਾਰਨ ਕਰਨ ਜਿਵ ਤੂੰ ਰੱਖੈ ਤਿਵ ਰਹੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ, ਸਾਹਿਬ ਜਮਾਲ, ਸਾਹਿਬ ਬਰਕਤ, ਸਰਬ ਸਾਂਝੀ ਵਾਲਤਾ ਦੇ ਰਹਿਬਰ, ਬੇਅੰਤ ਭਗਤਾਂ ਦੀ ਟੇਕ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰ ਰਹੇ ਹਾਂ, ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਜੋ ਸਤਿਗੁਰਾਂ ਨੇ ਸਾਡੇ ਸਭਨਾਂ ਦੀ ਝੋਲੀ ਦੇ ਅੰਦਰ ਪਾਵਨ ਹੁਕਮ ਦੀ ਦਾਤ ਪਾਈ ਹੈ। ਸੋ ਪਾਵਨ ਹੁਕਮ ਧਨਾਸਰੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 677 ਅਤੇ 678 ਅੰਗ ਦੇ ਉੱਪਰ ਸੁਭਾਇਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਬਖਸ਼ਿਸ਼ਾਂ ਦੇ ਨਾਲ ਨਿਵਾਜਨਾ ਕਰਦੇ ਨੇ, ਆਓ ਪਿਆਰ ਸਤਿਕਾਰ ਵੈਰਾਗ ਦੇ ਵਿੱਚ ਭਿੱਜ ਕੇ ਸਰਵਣ ਕਰਨਾ ਕਰੀਏ ਜੀ। ਧਨਾਸਰੀ ਮਹੱਲਾ ਪੰਜਵਾਂ।